ਮਹੱਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤੱਟਾਂ ਮੇਗਾ ਖੇਤਾਂ ਵਿਭਾ ਲੋਹਾ ਮੰਡਲਾ ਖੰਡਾ ਵਰਪੰਡਹਾ ਅੰਡਜ ਜਰੂਰ ਪਜਾਂ ਖਾਣੀ ਸਿਤ ਜਾ ਸੋਮਿਤ ਜਾਣ ਨਾਨਕ ਸਰਮ ਰਜਨਤਾ ਹਾਂ ਨਾਨਕ ਜੰਤ ਪਾਏ ਕੈ ਸਮਾਲਿ ਸੁਨਾ ਹਾਂ ਜਿਨ ਕਰਤਾ ਹੈ ਕਰਣਾ ਕੀ ਆ ਚਿੰਤਾ ਪੇ ਕਰਨਤਾ ਸੋ ਕਰਤਾ ਚਿੰਤਾ ਕਰ ਜਿਨ ਪਾਇਆ ਜਗ ਤਿਸ ਜਵਾਰੀ ਸਵਸਥ ਸਿ ਤਿਸ ਜੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਾ ਟਿਕਾ ਕਾ ਪਗ।

0: ਸਤਿਗੁਰੂ ਮਿਲੇ ਸੱਚ ਪਾਤਸ਼ਾਹ ਦੇਵ ਦੇ ਸੱਚ ਦਸਾ ਮੂਰਖ ਸੱਚ ਨਾ ਜਾਣੇ ਮਨ ਨੂੰ ਕੀ ਜਨਮ ਦਿਵਾਇਆ ਹੈ ਵਿੱਚ ਦੁਨੀਆ ਕਾ
1: ਅਸਾ ਮਹੱਲਾ ਚੌਥਾ।

ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾਥ ਪੜਪੜ ਬੜੀ ਪੜਪੜ ਕਰੀਏ ਖਾਤ ਪੜੀਏ ਜਿੱਥੇ ਬਰਸ ਬਰਸ ਪੜੀਏ ਜਿੱਥੇ ਮਾਸ

ਲਗਾ ਵਿਸਰਿਆ ਕਰਤਾ ਕਿਸ ਨਾਲ ਕੀਤੇ ਦੋਸਤ ਸਭ ਜਗ ਚੱਲਣਹਾਰ ਕੂੜ ਮਿੱਠਾ ਕੁੜਮਾ

ਪਹਿਲਾ ਵਧੀ ਸਵਜ ਨਾਨਕਾ ਸੱਚਾ ਵੇਖੈ ਸੋਏ ਸਭਨੀ ਸ਼ਲਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਜੁਰ ਹੈ ਗਜਨ।

ਆ ਦਿੱਤਾ ਕਿ ਮੈਂ ਸੋਚ ਰਿਹਾ ਤੂੰ ਮੈਂ ਕੀ ਝਟਕ ਪਾਇਆ ਇੱਕ ਨਾ ਤੁਮੇ ਲੈ ਤਾਂ ਪਰ ਹੋਰ ਕਿਰਪਾ ਤੇ ਜਾਣ ਪਜਾਇਆ ਸਚ ਸਚ ਸਮਾਇਆ ਸਚ।

ਮੰਗਣੇ ਖਤਰੀ ਸ਼ਬਦੰ ਸੂਰ ਸ਼ਬਦੰ ਸੁਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ।

ਜੇ ਹਰ ਕਲ ਕਰਨਾ ਤੇਰੇ ਬਿਨਾਂ ਪਚਾਰਿਆ ਹੈ ਐਸੇ

money to be so far by

Yeah.

ਵਿਸ਼ਨੂੰ ਲਗਾ ਦੋ। ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪਰਮਾ ਪਾਇਆ ਕਰ ਤੋ ਤਾਂ ਹੋਆ ਪਾਕ ਪਵਿੱਤ ਪਾਪੀ ਸੰਤਨ ਗੱਡਿਆ ਸੁੱਖਾ ਪਈਆਂ ਤੇ

ਨਹੀਂ ਕਿ ਜੇ ਲੱਗ ਜਾਏ ਨਾਨ ਕੰਸ ਕਾਂਢੀਏ ਸਤਿਗੁਰ ਸਮਾਏ ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋ ਆਸ ਕਿਉਂ ਨਾਖੀਏ ਦੇ ਲਿਖੇ ਵਰਤ ਸੋਏ ਮਹੱਲਾ ਦੂ

separada de ti.

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੋ ਸਮਾਈ ਇੱਕ ਚੁਲਾ ਬਣ ਚੜੇ ਇੱਕ ਨਿਹਾਲੀ ਪੈ ਸੁਣ ਇੱਕ ਉੱਪਰ ਰਨ ਖੜੇ ਤਨਾ ਸਵਾਰੀ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ
1: ਆਪੇ ਸਾਡੇ ਕਰੇ ਆਪ ਜਾਈ ਭੇ ਰੱਖੇ ਆਪ ਤੇ ਸੁਰਜਨ ਤੋਂ ਪਾਏ ਕਹਿ ਦੇਖੇ ਥਾਪ ਥਾਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ।

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 576 ਔਰ 77 ਦੇ ਉੱਪਰ ਸੁਭਾਇਮਾਨ ਹੈ। ਸ਼ੰਤ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਪਾਵਨ ਬਚਨ ਉਚਾਰੇ ਨੇ, ਜਿਵੇਂ ਸ਼ੰਤ ਰੂਪ ਦੀ ਹੀ ਜੋ ਸਤਿਗੁਰੂ ਜੀ ਦੀ ਉਚਾਰੀ ਬਾਣੀ ਹੈ ਨਾ ਸਾਰੇ ਗੁਰੂ ਸਾਹਿਬਾਨ, ਉਸੇ ਲੜੀ ਦੇ ਤਹਿਤ ਚੌਥੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਹੈ। ਇਹਦੇ ਵਿੱਚ ਨਾ ਜੀ ਗੁਰੂ ਸਾਹਿਬ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਮਿਲਾਪ ਦੀ ਜਿਹੜੀ ਖੁਸ਼ੀ ਹੈ ਉਹਦਾ ਪ੍ਰਗਟਾਵਾ ਕੀਤਾ ਹੈ, ਆਪਣੀ ਪ੍ਰਸੰਨਤਾ ਨੂੰ ਜ਼ਾਹਰ ਕਰ ਰਹੇ ਨੇ ਗੁਰੂ ਸਾਹਿਬ ਇਸ ਸ਼ਬਦ ਰਾਹੀਂ ਵੀ। ਜਦੋਂ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਹੋਇਆ ਤਾਂ ਉਦੋਂ ਜੀਵਨ ਦੇ ਅੰਦਰ ਕਿੰਨੀ ਪ੍ਰਸੰਨਤਾ ਕਿੰਨੀ ਖੁਸ਼ੀ ਮਿਲਦੀ ਹੈ, ਉਸ ਭਾਵ ਦੇ ਵਿੱਚ ਸਤਿਗੁਰੂ ਜੀ ਅੱਜ ਦਾ ਪ੍ਰਕਰਨ ਬਖਸ਼ ਰਹੇ। 4 ਪਦਿਆਂ ਦਾ ਬਚਨ ਹੈ ਜਿਨ੍ਹਾਂ ਵਿੱਚੋਂ 2 ਪਦਿਆਂ ਦਾ ਪਾਠ ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸ਼ਬਦ ਆਰੰਭ ਕੀਤਾ ਰਾਗ ਵਡਹੰਸ ਮਹਲਾ 5, ਵਡਹੰਸ ਰਾਗ ਦਾ ਨਾਮ ਹੈ। ਮਹਲਾ 5 ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਿਆ ਇਹ ਪਾਵਨ ਬਚਨ ਹੈ। ਸ਼ੰਤ ਸ਼ਬਦ ਦੀ ਜੋ ਕਿਸਮ ਕਾਵਿ ਰੂਪ ਵਿੱਚ ਘਰ ਚੌਥੇ ਘਰ ਦੀ ਹਦਾਇਤ, ਇੱਕੋ ਅੰਕਾਰ ਅਕਾਲ ਪੁਰਖ ਇੱਕ ਹੈ ਉਹਦੇ ਵਰਗਾ ਕੋਈ ਨਹੀਂ, ਲਗਾਤਾਰ ਸਭਨਾ ਵਿੱਚ ਇੱਕ ਰਸਵਰ ਸਰੂਪ ਹੋ ਕੇ ਵੱਸ ਰਿਹਾ ਹੈ, ਸੱਤ ਹੈ, ਸਦੀਵ ਰਹਿਣ ਵਾਲਾ, ਹੋਂਦ ਵਾਲਾ, ਅਟਲ ਹੈ, ਕਦੇ ਵਿਣਸਣ ਵਾਲਾ ਨਹੀਂ, ਗੁਰਪ੍ਰਸਾਦ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਬਸ ਇਸੇ ਗੁਰਪ੍ਰਸਾਦ ਦਾ ਹੀ ਪ੍ਰਗਟਾਵਾ ਅੱਗੇ ਸ਼ਬਦ ਵਿੱਚ ਕਰ ਰਹੇ, ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ, ਗੁਰੂ ਨੂੰ ਮਿਲ ਕੇ ਲੱਦਾ ਲੱਭ ਲਿਆ ਲੱਭਿਆ ਮਿਲ ਗਿਆ ਕੌਣ, ਰਾਮ ਪਿਆਰਾ ਰਾਮ, ਮੇਰਾ ਜਿਹੜਾ ਪਿਆਰਾ ਜਿਹਦੀ ਮੈਂ ਰੋਜ਼ ਉਡੀਕ ਕਰਦਾ ਸੀ, ਜਿਸ ਪਿਆਰੇ ਦਾ ਰੋਜ਼ ਇੰਤਜ਼ਾਰ ਕਰਦਾ ਸਾਂ, ਜਿਸ ਪਿਆਰੇ ਨੂੰ ਮਿਲਣ ਦੀ ਤਾਂਘ ਆਪਣੇ ਮਨ ਵਿੱਚ ਰੱਖ ਕੇ ਬੈਠਾ ਸਾਂ, ਜਾਂ ਜਿਸ ਪਿਆਰੇ ਤੱਕ ਦੇਹ ਰੂਪੀ ਘੋੜੀ ਨਾਲ ਸਫ਼ਰ ਤੈਅ ਕਰਨਾ ਉਹ ਪਿਆਰਾ। ਗੁਰੂ ਸਾਹਿਬ ਦੀ ਤਰਤੀਬ ਵੇਖੋ ਕਿੱਡੀ ਪਿਆਰੀ, ਮਾਲਕ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦੇਹ ਰੂਪੀ ਘੋੜੀ ਦਾ ਜ਼ਿਕਰ ਕੀਤਾ ਨਾ ਵੀ ਉਹਦੇ 'ਤੇ ਅਸਵਾਰ ਹੋ ਕੇ ਅਸੀਂ ਸਫ਼ਰ ਤੈਅ ਕਰਨਾ, ਜਦੋਂ ਉਹਦੇ 'ਤੇ ਅਸਵਾਰ ਹੋ ਕੇ ਸਫ਼ਰ ਤੈਅ ਕੀਤਾ ਕਹਿੰਦੇ ਗੁਰੂ ਕੋਲੋਂ ਮੈਂ ਮਾਰਗ ਪੁੱਛ ਕੇ ਚੱਲਿਆ, ਸਫ਼ਰ ਤੈਅ ਕੀਤਾ, ਮਾਰਗ ਦਰਸ਼ਕ ਗੁਰੂ ਹੈ, ਗੁਰੂ ਨੇ ਮਾਰਗ ਦਰਸ਼ਨ ਕੀਤਾ ਅਤੇ ਇੱਕ ਸਮਾਂ ਐਸਾ ਬਣ ਗਿਆ ਵੀ ਸਫ਼ਰ ਤੈਅ ਕਰਦਿਆਂ ਕਰਦਿਆਂ ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ, ਮੈਨੂੰ ਉਹ ਮਿਲ ਗਿਆ, ਜਾਂ ਇੱਦਾਂ ਕਹਿ ਲਈਏ ਵੀ ਮੈਂ ਗੁਰੂ ਨੂੰ ਮਿਲ ਕੇ ਤੁਰਿਆ ਸਾਂ, ਗੁਰੂ ਦੇ ਨਾਲ ਹੈ ਨਾ, ਗੁਰੂ ਨੇ ਮੈਨੂੰ ਆਪਣਾ ਸਾਥੀ ਬਣਾ ਲਿਆ, ਗੁਰੂ ਨੇ ਮੈਨੂੰ ਆਪਣੇ ਨਾਲ ਤੋਰ ਲਿਆ,
ਜਾਂ ਗੁਰੂ ਦੇ ਮਗਰ ਮਗਰ ਮੈਂ ਚੱਲ ਪਿਆ, ਗੁਰੂ ਨੇ ਆਪਣਾ ਪੱਲਾ ਫੜਾਤਾ। ਜਦੋਂ ਮੈਂ ਗੁਰੂ ਦਾ ਪੱਲਾ ਫੜ ਕੇ ਤੁਰਿਆ ਤੇ ਸਤਿਗੁਰੂ ਦੇ ਨਾਲ ਤੁਰਦਿਆਂ ਤੁਰਦਿਆਂ ਲੱਦਾ ਜੀ ਮਿਲ ਗਿਆ। ਰਾਮ ਪਿਆਰਾ ਰਾਮ, ਉਹ ਅਕਾਲ ਪੁਰਖ, ਉਹ ਪਿਆਰਾ ਮੈਨੂੰ ਮਿਲ ਗਿਆ। ਹੁਣ ਜਦੋਂ ਉਹ ਮਿਲਿਆ ਨਾ, ਫਿਰ ਉਸ ਥਾਂ ਦੇ ਉੱਤੇ ਹੁਣ ਕੋਈ ਕਿਸੇ ਪ੍ਰਕਾਰ ਦਾ ਮੈਂ ਆਪਣੇ ਮਨ ਅੰਦਰ ਲਾਲਸਾ ਨਹੀਂ, ਕੋਈ ਨਹੀਂ ਰੱਖੀ। ਮੈਂ ਤਾਂ ਸਭ ਕੁਝ ਉਹਦੇ ਤੋਂ ਕੁਰਬਾਨ ਕਰਤਾ, ਵਾਰਤਾ ਉਹਦੇ ਤੋਂ। ਇਹ ਤਨ ਮਨ ਦਿੱਤੜਾ ਵਾਰੋ ਵਾਰਾ, ਕਹਿੰਦੇ ਮੈਂ ਆਪਣਾ ਤਨ ਆਪਣਾ ਮਨ ਮੈਂ ਉਹਦੇ ਤੋਂ ਵਾਰਤਾ ਕੁਰਬਾਨ ਕਰਤਾ। ਵੀ ਮਾਲਕਾ ਤੂੰ ਤਾਂ ਮਿਲਿਆ ਹੀ ਮੈਨੂੰ ਬੜੇ ਲੰਮੇ ਅਰਸੇ ਬਾਅਦ, ਹੈ ਨਾ। ਪਿਆਰੇ ਨੂੰ ਮਿਲਣ ਦੀ ਇੱਛਾ, ਪਿਆਰੇ ਨੂੰ ਮਿਲਣ ਦੀ ਤਾਂਘ ਇੰਨੀ ਸੀ ਕਿ ਜਦੋਂ ਮਿਲਿਆ ਉਹ ਖੁਸ਼ੀ ਬਹੁਤ ਹੋਈ, ਪ੍ਰਸੰਨਤਾ ਬਹੁਤ ਹੋਈ। ਅਤੇ ਜਦੋਂ ਜੀਵ ਪ੍ਰਸੰਨ ਹੋਵੇ, ਫਿਰ ਪ੍ਰਸੰਨਤਾ ਵਿੱਚ ਆਇਆ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ। ਮਾਲਕ ਕਹਿੰਦੇ ਮੈਂ ਆਪਣਾ ਸਭ ਕੁਝ ਸਤਿਗੁਰੂ ਅਕਾਲ ਪੁਰਖ ਤੋਂ ਵਾਰਦਾ, ਕੁਰਬਾਨ ਕਰਦਾ, ਜਿਸ ਪਿਆਰੇ ਨਾਲ ਅੱਜ ਮੇਰਾ ਮੇਲ ਬਣਿਆ ਹੈ ਉਹਦੇ ਤੋਂ ਤਨ ਮਨ ਦਿੱਤੜਾ ਵਾਰੋ ਵਾਰਾ, ਮੈਂ ਵਾਰ ਦਿੱਤਾ ਤਨ ਮਨ। ਹੁਣ ਇਹ ਜਿਹੜਾ ਮੇਲ ਬਣਿਆ ਨਾ, ਸਤਿਗੁਰੂ ਕਹਿੰਦੇ ਇਹ ਬਣਿਆ ਗੁਰੂ ਦੀ ਕਿਰਪਾ ਨਾਲ। ਗੁਰੂ ਨੂੰ ਮਿਲ ਕੇ ਹੀ ਲੱਦਾ ਹੈ ਨਾ ਜੀ, ਗੁਰੂ ਨੂੰ ਮਿਲ ਕੇ ਹੀ ਪ੍ਰਾਪਤ ਕੀਤਾ, ਗੁਰੂ ਤੋਂ ਬਿਨਾਂ ਥੋੜ੍ਹੀ। ਗੁਰੂ ਹੈ ਜੋ ਮੈਨੂੰ ਉਪਦੇਸ਼ ਬਖਸ਼ਦਾ ਰਿਹਾ, ਗੁਰੂ ਹੈ ਜਿਹੜਾ ਮੈਨੂੰ ਤੋਰਦਾ ਰਿਹਾ। ਗੁਰੂ ਨੇ ਗਿਆਨ ਦਿੱਤਾ, ਗਿਆਨ ਦੇ ਕੇ ਤੋਰਿਆ। ਕਦੇ ਕਦੇ ਮਨ ਨੇ ਡੋਲ ਵੀ ਜਾਣਾ, ਗੁਰੂ ਨੇ ਫਿਰ ਆਸਰਾ ਦੇ ਕੇ ਤੋਰਨਾ। ਜਿਹੜਾ ਆਪਾਂ ਨੇਮ ਕਰਦੇ ਹਾਂ ਨਾ ਜੀ ਰੋਜ਼ਾਨਾ, ਰੋਜ਼ਾਨਾ ਨੇਮ, ਇਹ ਨੇਮ ਸਾਨੂੰ ਗੁਰੂ ਵੱਲੋਂ ਦਿੱਤਾ ਹੋਇਆ ਆਸਰਾ ਹੈ। ਜੇ ਮਨ ਡੋਲਣ ਵੀ ਲੱਗੇ ਤੇ ਤੂੰ ਬਾਣੀ ਦਾ ਸਹਾਰਾ ਲੈ, ਤੈਨੂੰ ਆਸਰਾ ਮਿਲੇ, ਇਹ ਆਸਰਾ ਹੈ। ਕਦੇ ਕਦਾਈ ਮਨ ਡੋਲਦਾ ਹੈ ਵੀ ਪਤਾ ਨਹੀਂ ਸਫ਼ਰ ਤੈਅ ਹੋਏਗਾ ਨਹੀਂ ਹੋਏਗਾ, ਜੋ ਜ਼ਿੰਦਗੀ ਦਾ ਮਕਸਦ ਹੈ ਉਹ ਮਿਲੇਗਾ ਕਿ ਨਹੀਂ। ਆਪਾਂ ਤਾਂ ਸੰਸਾਰਿਕ ਤੌਰ 'ਤੇ ਹਾਲਾਤਾਂ ਨੂੰ ਵੇਖ ਕੇ ਡੋਲ ਜਾਂਦੇ, ਇੱਥੇ ਤਾਂ ਫਿਰ ਜ਼ਿੰਦਗੀ ਦੇ ਸਫ਼ਰ ਦੀ ਗੱਲ ਹੈ, ਜੀਵਨ ਦੇ ਸਫ਼ਰ ਦੀ ਗੱਲ ਹੈ। ਕਿਉਂਕਿ ਸਤਿਗੁਰੂ ਨੇ ਤਾਂ ਜੀਵਨ ਦੇ ਸਫ਼ਰ ਨੂੰ ਤੈਅ ਕਰਨ ਵਾਸਤੇ ਕਿਹਾ, ਜ਼ਿੰਦਗੀ ਦੇ ਮੁਕਾਮ ਨੂੰ ਹਾਸਲ ਕਰਨ ਵਾਸਤੇ। ਜੋ ਜੀਵਨ ਦਾ ਮਨੋਰਥ ਹੈ ਨਾ, ਉਸ ਮਨੋਰਥ ਨੂੰ ਪੂਰਿਆਂ ਕਰਨ ਵਾਸਤੇ, ਉਸ ਮਨੋਰਥ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਮਤ ਦੇ ਰਹੇ ਨੇ। ਅਸੀਂ ਤਾਂ ਸੰਸਾਰਿਕ ਤੌਰ 'ਤੇ ਜੇ ਮਨੋਰਥ ਧਾਰਨ ਕੀਤਾ ਹੋਵੇ, ਉਹਨੂੰ ਸੋਚ ਸੋਚ ਕੇ ਕਈ ਵਾਰੀ ਡੋਲਦੇ ਹਾਂ, ਫਿਰ ਅਸੀਂ ਸਹਾਰਾ ਲੈਂਦੇ, ਫਿਰ ਅਸੀਂ ਅਰਦਾਸ ਕਰਦੇ, ਫਿਰ ਅਸੀਂ ਜਦੋਂ ਅਰਦਾਸ ਕਰਦੇ ਹਾਂ ਮਨ ਨੂੰ ਹੌਸਲਾ ਜਿਹਾ ਵੱਜ ਜਾਂਦਾ ਵੀ ਹੁਣ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਸੁਣਨਗੇ। ਇਸੇ ਤਰ੍ਹਾਂ ਜਦੋਂ ਜੀਵਨ ਦੇ ਮਨੋਰਥ ਦੀ ਗੱਲ ਕਰਦੇ ਹਾਂ, ਅਤੇ ਜਦੋਂ ਮਨ ਡੋਲਦਾ ਉਦੋਂ ਗੁਰਬਾਣੀ ਦਾ ਆਸਰਾ ਮਨ ਨੂੰ ਦੇਈਏ ਅਤੇ ਮਨ ਨੂੰ ਹੌਸਲਾ ਵੱਜਦਾ ਵੀ ਨਹੀਂ, ਮੈਂ ਆਪਣਾ ਸਫ਼ਰ ਤੈਅ ਕਰ ਸਕਦਾ, ਮੈਂ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲ ਸਕਦਾ ਹਾਂ, ਔਰ ਓਨਾ ਚਿਰ ਮੈਨੂੰ ਆਸ ਹੈ ਉਹਨੂੰ ਮਿਲਣ ਦੀ ਜਿੰਨਾ ਚਿਰ ਗੁਰੂ ਮੇਰੇ ਨਾਲ ਹੈ ਜਾਂ ਮੈਂ ਗੁਰੂ ਦਾ ਪੱਲਾ ਫੜਿਆ ਹੋਇਆ, ਓਨਾ ਚਿਰ ਮੈਨੂੰ ਆਸ ਹੈ। ਹਾਂ, ਜਿਸ ਦਿਨ ਮੈਂ ਗੁਰੂ ਤੋਂ ਬੇਮੁੱਖ ਹੋ ਜਾਂ, ਗੁਰੂ ਦਾ ਪੱਲਾ ਛੱਡਦੇ ਹਾਂ, ਉਸ ਦਿਨ ਤੋਂ ਫਿਰ ਮੈਂ ਆਸ ਅਤੇ ਉਮੀਦ ਵੀ ਨਹੀਂ ਕਰ ਸਕਦਾ ਵੀ ਮੈਂ ਹੁਣ ਆਪਣਾ ਸਫ਼ਰ ਜਿਹੜਾ ਜੀਵਨ ਦਾ ਉਹ ਤੈਅ ਕਰਾਂ, ਕਿਉਂਕਿ ਜਿੰਨੇ ਮਾਰਗ ਦਰਸ਼ਨ ਕਰਨਾ ਮੈਂ ਉਹਦੇ ਤੋਂ ਹੀ ਪਾਸਾ ਵੱਟ ਕੇ ਬਹਿ ਗਿਆ ਅਤੇ ਮੈਨੂੰ ਦੱਸੇਗਾ ਕੌਣ, ਜਿਹਨੇ ਮੈਨੂੰ ਸਮਝਾਉਣਾ ਮੈਂ ਉਸ ਸਮਝਾਉਣ ਵਾਲੇ ਤੋਂ ਹੀ ਪਾਸਾ ਵੱਟ ਕੇ ਬਹਿ ਗਿਆ, ਮੈਨੂੰ ਸਮਝਾਵੇਗਾ ਕੌਣ। ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਨਾ, ਗੁਰਬਿਨ ਸਮਝ ਨਾ ਆਵੇ ਦੀ ਪ੍ਰੋੜਤਾ ਗੁਰੂ ਸਾਹਿਬ ਬਾਣੀ 'ਚ ਕਰ ਰਹੇ। ਜੇ ਗੁਰੂ ਬਿਨ ਸਮਝ ਨਾ ਆਵੇ ਦੀ ਪ੍ਰੋੜਤਾ ਸਤਿਗੁਰੂ ਕਰ ਰਹੇ, ਅਤੇ ਜੇ ਮੈਂ ਗੁਰੂ ਤੋਂ ਬੇਮੁਖੀ ਹੋ ਕੇ ਬਹਿ ਜਾਂ ਤਾਂ ਮੈਨੂੰ ਸਮਝ ਕਿਵੇਂ ਆਵੇ। ਜਿਸ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਚਾਨਣ ਵਿੱਚ ਲੈ ਕੇ ਹੀ ਗੁਰੂ ਨੇ ਜਾਣਾ, ਮੈਂ ਉਸ ਗੁਰੂ ਨੂੰ ਹੀ ਛੱਡ ਕੇ ਬੈਠ ਜਾਂ, ਉਸ ਗੁਰੂ ਤੋਂ ਮੁੱਖ ਮੋੜ ਕੇ ਬਹਿ ਜਾਂ, ਅਤੇ ਮੈਂ ਚਾਨਣ ਤੱਕ ਪਹੁੰਚਾਂਗਾ ਕਿਵੇਂ, ਰੌਸ਼ਨੀ ਤੱਕ ਪਹੁੰਚਾਂਗਾ ਕਿਵੇਂ। ਜਿਸ ਗੁਰੂ ਨੇ ਮੇਰੇ ਅੰਦਰ ਜੋ ਹਨੇਰਾ ਪਸਰਿਆ ਹੈ, ਜੋ ਹਨੇਰਾ ਪਸਰਿਆ, ਗੁਰੂ ਨੇ ਉਸ ਹਨੇਰੇ ਵਿੱਚੋਂ ਕੱਢ ਕੇ ਮੈਨੂੰ ਪ੍ਰਕਾਸ਼ ਵਿੱਚ ਲੈ ਕੇ ਜਾਣਾ। ਜੇ ਮੈਂ ਗੁਰੂ ਤੋਂ ਹੀ ਮੁੱਖ ਮੋੜ ਕੇ ਬਹਿ ਜਾਂ ਤਾਂ ਮੈਂ ਪ੍ਰਕਾਸ਼ ਤੱਕ ਕਿਵੇਂ ਪਹੁੰਚਾਂਗਾ। ਇਸ ਲਈ ਸਤਿਗੁਰੂ ਨੇ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ, ਪਹਿਲੀ ਪੰਗਤੀ ਵਿੱਚ ਇਹ ਆਖਿਆ, ਕਹਿੰਦੇ ਭਾਈ
मैं उस अकाल पुरख परमेश्वर तक पहुंचिया आ, उदे तक मैं अपनी पहुंच बनाई है, मैं उस प्रकाश तक पहुंच गया आ, वह चानण तक मेरी पहुंच बन गई है। पर वो मेरी पहुंच जिहड़ी बनी है वह मेरी बदौलत नहीं बनी, वह गुरु की बख्शिश नाल बनी है। मैं प्रकाश तक पहुंचिया, जीवन दे विच ज्ञान तक पहुंचिया आ, वह ज्ञान तक मैं अपनी पहुंच अपनी बल सदका नहीं, ज्ञान तक मेरी पहुंच बनी गुर मिल लद्दा जी, मैं गुरु नूं मिल के फिर उत्थे तक पहुंचिया। चानण उन्हें देना जी, समझाउणा उन्हें, मत उन्हें देनी, तोरना उन्हें है। एवें नहीं गुरु साहब बाणी च बार बार गुरु साहब जी का जदों जिक्र करदे ते ये कह रहे भी मैं मालिक पातशाह तेरा पला फड़दा, कृपा कर तू सानू अपने पले नाल ला के ते साडा उधार कर। हम अंधले अंध बिखे बिखराते क्यों चाले गुर चाली, जिन्हां नूं चलण दी जाच ही नहीं आउंदी ते वह चलणगे किवें जी, क्यों चाले गुर चाली। सतगुर दया करे सुख दाता हम लावे आपण पाली, मालिक अपने पले नाल ला फिर तोर। गुरसिख मीत चलो गुर चाली, जो गुर कहे सोई पल मानो हर हर कथा निराली। तेरे जीवन ने अंदर तेनू वो अकाल पुरख का मेल बनेगा, पर जिन्हें तेनू वो मत देनी है तू उन्हू छड़ के बहजे मत कौन दे। मन लो एक बच्चे नू पढ़न वास्ते आपां पाईए, वह कवे मैं स्कूले ते नहीं जांदा, अध्यापक नाल आपां जिहड़ी विचार गोष्ठी है वह करनी कोई नहीं, अध्यापक कोल आपां जाके बहना कोई नहीं, अध्यापक कोलों बैठ के आपां पढ़ना कोई नहीं, जे कोई मैनूं किताब पढ़ाउण भी लगे तो आपां उहदे कोलों भी उठ के बह जाणा है, तो मुड़ के आपां उह बच्चा जिहड़ा विरोध इस गल दा करी जाए भी मैनूं तां ज्ञान ही नहीं मिले। वह जिन्हें ज्ञान देना सी उहने तों तां तूं बेमुख हो के बैठा, जिन्हें तैनूं पढ़ाउणा सी उस पढ़ाउण वाले अध्यापक तों तां तूं बेमुख होया बैठा। जिहड़ी पाठशाला विच तैनूं पढ़ाया जाणा सी उस पाठशाला विच जाण तों तूं इनकारी होया बैठा भी मैं तां स्कूल ही कोई नहीं जाणा। जे स्कूल ही नहीं जाना, अध्यापक कोल बहना कोई नहीं, किताब हाथ विच फड़नी कोई नहीं, जे कोई पढ़ाउण लगे उहदा विरोधी बन के बह जाणा, ते मुड़ के जिन्ना मर्जी फिर रोस करी चलो मन दे अंदर जी, मैं ते अपना जीवन अजाई गवालिया, मैं ते अपने जीवन दे अंदर इस गल दी सुचेतता धारनी नहीं कीते, कितने चार अक्खर मैं पढ़, फिर उदू बाद च पछताउण दा की लाभ, जदों समा उदों ते तूं बेमुख होया बैठा। हुण वेला है, ये तेरी अवसर, ये तेरी वार, घट पीतर तू देख मुरार, तेरे को मौका है, वेला है, तू पाठशाला विच आ, चटसाल विच आ, गुरु तेरा अध्यापक है, गुरु को बैठ, जिस गुरु ने तेनू ज्ञान देने तू वो तो बेमुख होके आप उदरा होके बैठा रहेगा, तेनू की मिलेगा। जेड़ा गुरु तेरी झोली दे अंदर ज्ञान पा रहा है, जिस गुरु ने ज्ञान बख्शिश करना है, तू वो तो बेमुख होके बैठा रहा, ज्ञान कितों मिलेगा। जे कोई ये कह दे भी गुरबाणी की पोथी हाथ च फड़ ला, गुरबाणी का ज्ञान कुछ हासिल कर, गुरबाणी पढ़िया कर, वो तो उहदा विरोधी बन के बह जाए भी जा मैं तो नहीं पढ़ता, तो फिर तेनू जीवन का मनोरथ किवें मिले। मनोरथ ता ही मिलेगा जे असी अपने अंदर लालसा रखी होएगी उन्हूं मिलन दी, उन्हूं उहदे मिलाप दी तांग, फिर कितें जाके जी गुरु बख्श सदका उहदा मिलाप हुंदा है। गुरु तो बेमुख होके कदे मेल नहीं बनिया। जदों भी सतगुरु पातशाह जी दी बाणी पढ़ांगे, बाणी दे विच गुरु साहब इस गल दा जिक्र अक्सर करदे ने, अकाल पुरख नूं मिलना है, अकाल पुरख नूं मिलन वास्ते गुरु दा मिलाप हासिल करना ही पएगा, गुरु दे सन्मुख होना ही पएगा। गुरु तो बेमुख होके जिंदगी दा मनोरथ नहीं मिलदा। जीवन दा मनोरथ चार पदार्थां दे रूप विच जिहड़ा मिलना है, वह जीवन दा मनोरथ बख्शना ही गुरु ने है। गुरु एक वो कड़ी कह लो जिहड़ी सानू साडे अकाल पुरख नाल जोड़दी है। दो हिस्से ने, सरगुण ते निर्गुण। जे सरगुण ते निर्गुण दा मिलाप करना है ते उहदे लई कड़ी है, वह गुरु है। फिर असी सरगुण स्वरूप हाँ, इहदे च कोई दो रावां नहीं भी असी रब दा रूप हाँ, कोई दो रावां नहीं, पर हाँ सरगुण स्वरूप। रब दा रूप उदों बणांगे जदों रब वर्गे बन जाएंगे, अजे तो रब वर्गे साढ़े को गुण ही है नहीं, तो जेड़े गुण ने वह गुण देने किन्ने ने, वह गुरु गुण देगा, वह गुण गुरु बख्शदा है। गुरु नानक साहब का बचन पढ़ लो, सहसताव नैन नन नैन है तो ही कहो, सहस मूरत नना एक तो ही, आ जिन्ना सारा पसारा एक ही है, मालक का रूप है, अकाल पुरख का रूप है।
ਰੱਬਾ ਜਦੋਂ ਮੈਂ ਤੇਰੇ ਸਰਗੁਣ ਸਰੂਪ ਨੂੰ ਵੇਖਿਆ ਤੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਵੇਖੀਆਂ, ਜਦੋਂ ਮੈਂ ਤੇਰੇ ਨਿਰਗੁਣ ਸਰੂਪ ਨੂੰ ਵੇਖਿਆ ਤੇ ਤੇਰੀ ਇੱਕ ਵੀ ਅੱਖ ਨਹੀਂ ਹੈ। ਹੁਣ ਮੈਂ ਆਪਣੀਆਂ ਅੱਖਾਂ ਨੂੰ ਕਿਵੇਂ ਕਹਿ ਦਾਂ ਵੀ ਰੱਬ ਦੀਆਂ ਅੱਖਾਂ? ਜੇ ਇਹਨਾਂ ਅੱਖਾਂ ਦੇ ਵਿੱਚ ਮਾੜੀ ਦ੍ਰਿਸ਼ਟੀ ਹੋਵੇ ਇਹ ਰੱਬ ਦੀਆਂ ਤੇ ਨਹੀਂ ਹੋ ਸਕਦੀਆਂ। ਜੇ ਮੇਰੇ ਹੱਥਾਂ ਦੇ ਵਿੱਚ ਚੰਗਾ ਗੁਣ ਹੋਵੇ ਹੀ ਕੋਈ ਨਾ, ਮੇਰੇ ਹੱਥਾਂ ਦੇ ਵਿੱਚ ਹੱਕ ਪਰਾਇਆ ਹੋਵੇ, ਮੇਰੇ ਹੱਥਾਂ ਦੇ ਵਿੱਚ ਜਿਹੜਾ ਉਹ ਅਤਿਆਚਾਰ ਤੇ ਜ਼ੁਲਮ ਹੋਵੇ, ਮੈਂ ਕਿੱਦਾਂ ਕਹਿ ਦਾਂ ਵੀ ਇਹ ਹੱਥ ਰੱਬ ਦੇ ਨੇ ਜੀ? ਜਾਂ ਮੇਰੀ ਜ਼ੁਬਾਨ ਉੱਤੇ ਰੱਬ ਦਾ ਜਸ ਹੋਵੇ ਹੀ ਕੋਈ ਨਾ, ਰੱਬ ਦੀ ਵਡਿਆਈ ਹੋਵੇ ਹੀ ਕੋਈ ਨਾ, ਮੇਰੀ ਜ਼ੁਬਾਨ ਤੇ ਜਦੋਂ ਹੋਵੇ ਉਦੋਂ ਅਪ ਸ਼ਬਦ ਹੀ ਹੋਵੇ, ਮੈਂ ਕਿੱਦਾਂ ਕਹਿੰਦਾ ਵੀ ਇਹ ਜ਼ੁਬਾਨ ਰੱਬ ਦੀ ਹੈ? ਨਹੀਂ ਆਖ ਸਕਦੇ। ਹੁਣ ਜੇ ਅਸੀਂ ਆਪਣੀ ਜ਼ੁਬਾਨ, ਆਪਣੇ ਨੇਤਰਾਂ, ਆਪਣੇ ਕੰਨਾਂ ਨੂੰ ਰੱਬ ਦੇ ਅੰਗ ਹੀ, ਰੱਬ ਦੇ ਸਰੀਰਕ ਅੰਗ ਹੀ ਦੱਸਣਾ ਹੈ ਤੇ ਫਿਰ ਬਣਾਉਣੇ ਵੀ ਤੇ ਉਦਾਂ ਦੇ ਹੀ ਪੈਣ। ਤੁਸੀਂ ਦੱਸੋ ਵੀ ਰੱਬ ਅਪ ਸ਼ਬਦ ਬੋਲ ਸਕਦਾ? ਗੁਰੂ ਅਰਜਨ ਸਾਹਿਬ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਹੈ ਔਗਣ ਕੋਣਾ ਚਿਤਾਰੇ। ਬੰਦੇ ਨੂੰ ਬੁਲਾ ਕੇ ਵੇਖ ਲਓ ਇਹ ਤਾਂ ਇੱਦਾਂ ਬੋਲਦਾ ਜਿਵੇਂ ਉੱਖੜੀ ਕੁਹਾੜੀ ਹੋਵੇ। ਹੁਣ ਸੁਭਾਵਿਕ ਜਿਹੀ ਗੱਲ ਹੈ, ਜੇ ਇਨਸਾਨ ਜਿਹੜਾ ਹਰ ਵੇਲੇ ਕ੍ਰੋਧ ਨਾਲ ਭਰਿਆ ਦੂਜੇ ਇਨਸਾਨ ਨਾਲ ਬੋਲਣ ਲੱਗਿਆ ਵੀ ਮੱਥੇ 'ਤੇ ਤਿਉੜੀ ਪਾ ਕੇ ਬੈਠਾ ਹੋਵੇ, ਅਤੇ ਉਸ ਇਨਸਾਨ ਨੂੰ ਆਪਾਂ ਕਿੱਦਾਂ ਕਹਿ ਦਾਂਗੇ ਵੀ ਤੇਰੇ ਕੋਲ ਭਾਈ ਰੱਬ ਵਾਲੀ ਜ਼ੁਬਾਨ? ਰੱਬ ਵਾਲੀ ਜ਼ੁਬਾਨ ਦੇ ਵਿੱਚ ਤਾਂ ਮਿਠਾਸ ਹੋਏਗੀ, ਰੱਬ ਵਾਲੀ ਜ਼ੁਬਾਨ ਦੇ ਵਿੱਚ ਤਾਂ ਰਸ ਹੋਏਗਾ। ਜਦੋਂ ਸਾਡੀ ਜ਼ੁਬਾਨ ਦੇ ਵਿੱਚ ਮਿਠਾਸ ਹੋਏਗੀ, ਸਾਡੀ ਜ਼ੁਬਾਨ ਦੇ ਅੰਦਰ ਪ੍ਰੇਮ ਹੋਏਗਾ, ਉਹ ਪ੍ਰੇਮ, ਉਹ ਮਿਠਾਸ ਨਾਲ ਭਰੀ ਹੋਈ ਜ਼ੁਬਾਨ ਨੂੰ ਅਸੀਂ ਕਹਿ ਸਕਦੇ ਹਾਂ ਵੀ ਰੱਬ ਦੀ ਜ਼ੁਬਾਨ ਹੈ। ਪਰ ਕ੍ਰੋਧ ਨਾਲ ਭਰੀ ਹੋਈ, ਅਪ ਸ਼ਬਦਾਵਲੀ ਨਾਲ ਭਰੀ ਹੋਈ ਜ਼ੁਬਾਨ ਰੱਬ ਦੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਨੇਤਰ, ਨੇਤਰ ਦਇਆ ਦ੍ਰਿਸ਼ਟੀ ਨਾਲ ਭਰੇ ਹੋਣ, ਨੇਤਰ ਚੰਗੇ ਨਜ਼ਰੀਏ ਨਾਲ ਭਰੇ ਹੋਣ ਤੇ ਆਖੇ ਜਾ ਸਕਦੇ ਨੇ ਵੀ ਰੱਬ ਦੇ ਨੇ ਭਾਈ। ਤੇ ਜੇ ਨੇਤਰ ਭਰੇ ਹੀ ਵਿਭਚਾਰ ਤੇ ਮੈਲ ਨਾਲ ਹੋਣ, ਫਿਰ ਇਹਨਾਂ ਨੇਤਰਾਂ ਨੂੰ ਕਿਵੇਂ ਕਹਿ ਦਈਏ ਵੀ ਰੱਬ ਦੇ ਨੇਤਰ ਨੇ? ਇਸੇ ਤਰ੍ਹਾਂ ਜਦੋਂ ਹੱਥਾਂ ਤੇ ਪੈਰਾਂ ਦੀ ਗੱਲ ਕਰਾਂਗੇ, ਹੱਥਾਂ ਨਾਲ ਮੈਂ ਕਿਸੇ ਦੀ ਸਹਾਇਤਾ ਕਰਾਂ, ਕਿਸੇ ਨੂੰ ਆਪਣੇ ਹੱਥੋਂ ਕੁਝ ਬਖਸ਼ ਦਿਆਂ, ਦਇਆ ਕਰਾਂ, ਫਿਰ ਤੇ ਮੈਂ ਕਵਾਂ ਵੀ ਮੇਰੇ ਹੱਥ ਭਾਈ ਰੱਬ ਦੇ ਹੱਥ ਨੇ। ਤੇ ਜੇ ਇੱਥੇ ਪਰਾਇਆ ਹੱਕ ਕਦੇ ਕਿਸੇ ਦਾ ਰੱਖ ਲਿਆ, ਕਦੇ ਕਿਸੇ ਨੂੰ ਫੜ ਕੇ ਚਾਰ ਲਾ ਲਈਆਂ, ਕਦੇ ਕਿਸੇ ਨੂੰ ਫੜ ਕੇ ਚਾਰ ਲਾ ਲਈਆਂ, ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾਗਰ ਮੈਂ ਸਾੜੀ, ਕਿੱਦਾਂ ਕਹਿ ਦਈਏ ਵੀ ਰੱਬ ਦੇ ਹੱਥ ਨੇ? ਨਹੀਂ, ਇਹ ਸਾਰਾ ਕੁਝ ਜੀ ਜਦੋਂ ਅਸੀਂ ਵੇਖਾਂਗੇ ਨਾ, ਮਲਕ ਪਾਤਸ਼ਾਹ ਕਹਿੰਦੇ ਵੀ ਗੁਰੂ ਉਹ ਕੜੀ ਹੈ ਜਿਹੜੀ ਕੜੀ ਸਾਨੂੰ ਸਾਡੇ ਮਾਲਕ ਨਾਲ ਜੋੜਦੀ ਹੈ। ਗੁਰੂ ਨੇ ਸਾਡਾ ਨਜ਼ਰੀਆ ਬਦਲਣਾ ਨੇਤਰਾਂ ਦਾ ਨਾ, ਦ੍ਰਿਸ਼ਟੀ ਬਦਲਣੀ ਗੁਰੂ ਨੇ। ਗੁਰੂ ਨੇ ਸਾਡੀ ਜ਼ੁਬਾਨ ਨੂੰ ਬਦਲਣਾ, ਜ਼ੁਬਾਨ ਉੱਪਰਲੀ ਸ਼ਬਦਾਵਲੀ ਨੂੰ ਬਦਲਣਾ। ਗੁਰੂ ਨੇ ਹੀ ਸਾਡੇ ਹੱਥਾਂ ਅਤੇ ਪੈਰਾਂ, ਸਾਡੇ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਕਰਮ ਗੁਰੂ ਨੇ ਬਦਲਣੇ ਨੇ। ਜਦੋਂ ਗੁਰੂ ਸਾਡੇ ਗਿਆਨ ਇੰਦਰੇ ਅਤੇ ਕਰਮ ਇੰਦਰੀਆਂ ਦੇ ਕਰਮਾਂ ਨੂੰ ਬਦਲੇਗਾ, ਇਹ ਕਰਮ ਚੰਗੇ ਹੋਣਗੇ, ਗਿਆਨ ਇੰਦਰੇ ਵੀ ਚੰਗੇ ਕਰਮ ਕਰਨਗੇ, ਕਰਮ ਇੰਦਰੇ ਵੀ ਚੰਗੇ ਕਰਮ ਕਰਨਗੇ, ਅਤੇ ਫਿਰ ਕੀ ਹੋਏਗਾ? ਫਿਰ ਕਿਤੇ ਜਾ ਕੇ ਉਸ ਅਕਾਲ ਨਾਲ ਸਾਡੀ ਜਿਹੜੀ ਸੁਰਤ ਜੁੜਨੀ ਹੈ, ਜਾਂ ਇੱਦਾਂ ਕਹਿ ਲਓ ਵੀ ਫਿਰ ਅਸੀਂ ਕਿਤੇ ਜਾ ਕੇ ਅਕਾਲ ਦਾ ਰੂਪ ਬਣਨਾ ਹੈ। ਅਤੇ ਜੇ ਆਪਾਂ ਕਹੀਏ ਵੀ ਨਾ ਜੀ, ਆਪਾਂ ਨੂੰ ਤਾਂ ਗੁਰੂ ਦੀ ਲੋੜ ਹੀ ਕੋਈ ਨਹੀਂ, ਆਪਾਂ ਤਾਂ ਵੈਸੇ ਹੀ ਬੜੇ ਚੰਡੇ ਹੋਏ ਹਾਂ, ਆਪਾਂ ਤਾਂ ਬੜੇ ਸਮਝਦਾਰ, ਬੜੇ ਸਿਆਣੇ, ਮਲਕ ਪਾਤਸ਼ਾਹ ਕਹਿੰਦੇ ਇੱਕ ਗੱਲ ਪੱਲੇ ਨਾਲ ਬੰਨ ਲਾ, ਗੁਰੂ ਤੋਂ ਬਿਨਾਂ ਜੇ ਕੋਈ ਬਹੁਤਾ ਸਿਆਣਾ ਬਣੇ ਵੀ ਨਾ, ਤਾਂ ਮਲਕ ਪਾਤਸ਼ਾਹ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੂਆੜ ਜਿਉਂ ਸੁਣਿਆ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਫਲੀਆਂ ਫੁਲੀਆਂ ਬਪੁੜੇ ਭੀ ਤਨ ਵਿੱਚ ਸੁਆਹ। ਬਸ ਆਹ ਦਸ਼ਾ ਬਣ ਜਾਂਦੀ ਫਿਰ ਕੀ ਆਖਦੇ ਨਾਨਕ ਗੁਰੂ ਨਾ ਚੇਤਨੀ, ਕਹਿੰਦੇ ਗੁਰੂ ਨਹੀਂ ਚੇਤੇ ਕਰ ਆਪਣੇ ਆਪ ਨੂੰ, ਕੀ ਕਹਿੰਦੇ ਮਨ ਆਪਣੇ ਸੁਚੇਤ, ਅਸੀਂ ਬੜੇ ਸਿਆਣੇ ਹਾਂ, ਬਹੁਤ ਸੁਚੇਤ ਹਾਂ। ਮਲਕ ਕਹਿੰਦੇ ਭਾਈ ਹੋਣਗੇ ਸਿਆਣੇ, ਇਹ ਨਹੀਂ ਆਪਾਂ ਕਹਿ ਸਕਦੇ ਵੀ ਸਿਆਣੇ ਨਹੀਂ ਹੋਣਗੇ, ਸੁਚੇ ਹੋਣਗੇ ਸੁਚੇਤ। ਪਰ ਉਹਨਾਂ ਦੀ ਦਸ਼ਾ ਗੁਰੂ ਸਾਹਿਬ ਨੇ ਜਦੋਂ ਬਿਆਨ ਕੀਤੀ, ਫਿਰ ਉਦੋਂ ਦੱਸਿਆ ਮਲਕ ਕਹਿੰਦੇ ਮਨ ਆਪਣੇ ਸੁਚੇਤ, ਉਹਨਾਂ ਦੀ ਦਸ਼ਾ ਹੈ ਛੁੱਟੇ ਤਿਲ ਬੁਆੜ ਜਿਉਂ ਸੁਣਿਆ ਅੰਦਰ ਖੇਤ, ਆਹ ਦਸ਼ਾ ਉਹਨਾਂ ਦੀ ਹੈ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਆਂ ਫੁਲੀਆਂ ਬਪੁੜੇ ਭੀ ਤਨ ਵਿੱਚ ਸੁਆਹ, ਤਨ ਵਿੱਚ ਸੁਭਾਅ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇ ਜਦੋਂ ਤਨ ਦੇ ਵਿੱਚ ਉਪਜਣਾ ਨਾ, ਫਿਰ ਉਹਨੇ ਤਿਆਗ ਸਿਖਾਉਣਾ, ਪ੍ਰੇਮ ਨੇ ਤਿਆਗ ਸਿਖਾਉਣਾ। ਫਿਰ ਪ੍ਰੇਮ ਨੇ ਮੋਹ ਥੋੜ੍ਹੀ ਸਿਖਾਉਣਾ, ਪਕੜ ਥੋੜ੍ਹੀ ਦੇਣੀ ਪ੍ਰੇਮ ਨੇ, ਪ੍ਰੇਮ ਨੇ ਤਾਂ ਤਿਆਗ ਸਿਖਾਉਣਾ। ਜਦੋਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਦਕਾ
ਅਸੀਂ ਗੁਰੂ ਬਖਸ਼ੇ ਗੁਣ ਧਾਰਨ ਕੀਤੇ ਅਤੇ ਮਾਲਕ ਕਹਿੰਦੇ ਵੀ ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ, ਫਿਰ ਮੈਨੂੰ ਉਹ ਮਿਲ ਗਿਆ ਜਿਹਦੀ ਮੈਂ ਰੋਜ਼ ਤੰਗ ਰੱਖਦਾ ਸਾਂ, ਰੋਜ਼ ਮਿਲਾਪ ਦੀ ਇੱਛਾ ਰੱਖਦਾ ਸਾਂ ਗੁਰੂ ਦੇ ਨਾਲ ਮਿਲ ਕੇ, ਅਤੇ ਮੈਨੂੰ ਉਹ ਅਕਾਲ ਪੁਰਖ ਜਿਹੜਾ ਉਹ ਮਿਲ ਗਿਆ, ਹਿਰਦੇ ਰੂਪੀ ਘਰ ਵਿੱਚ ਹੀ ਮਿਲ ਗਿਆ, ਫਿਰ ਆਪਾਂ ਨੂੰ ਬਾਹਰ ਨਹੀਂ ਨਾ ਲੱਭਣਾ ਪਿਆ, ਫਿਰ ਉਹਨੂੰ ਕਿਸੇ ਥਾਂ 'ਤੇ ਲੱਭਣ ਜਾਣਾ ਨਹੀਂ ਪਿਆ, ਖੋਜਣਾ ਨਹੀਂ ਪਿਆ ਕਿਸੇ ਥਾਂ 'ਤੇ, ਗੁਰੂ ਨੇ ਤਰਸ ਕੀਤਾ ਅਤੇ ਉਹ ਹਿਰਦੇ ਰੂਪੀ ਘਰ ਦੇ ਵਿੱਚ ਹੀ ਵਿਖਾਤਾ। ਮਾਲਕ ਕਹਿੰਦੇ ਤੂੰ ਗੁਰੂ ਦਾ ਉਪਦੇਸ਼ ਆਪਣੇ ਜੀਵਨ 'ਚ ਵਸਾ। ਫਿਰ ਅਗਲੇ ਕਹਿੰਦੇ ਜਦੋਂ ਹੁਣ ਮਿਲਿਆ, ਹੁਣ ਮੇਰਾ ਚਿੱਤ ਕਰਦਾ ਵੀ ਮੈਂ ਆਪਣਾ ਆਪਾਂ ਗੁਰੂ ਤੋਂ ਵੀ ਵਾਰਦੇ ਹਾਂ ਅਤੇ ਆਪਣੇ ਪਿਆਰੇ ਤੋਂ ਵੀ ਵਾਰਦੇ ਹਾਂ, ਆਪਣਾ ਆਪਾਂ ਆਪਣੇ ਪਿਆਰੇ ਤੋਂ ਜਿਹਨੂੰ ਮਿਲਿਆ ਹਾਂ ਉਹਦੇ ਤੋਂ ਵੀ ਵਾਰਦੇ ਹਾਂ ਆਪਣਾ ਆਪਾਂ, ਅਤੇ ਜਿਸ ਪਿਆਰੇ ਨੇ ਮੈਨੂੰ ਉਹਦੇ ਤੱਕ ਪਹੁੰਚਾਇਆ ਉਹਦੇ ਨਾਲ ਮਿਲਾਇਆ ਉਸ ਪਿਆਰੇ ਤੋਂ ਵੀ ਮੈਂ ਆਪਣਾ ਆਪਾਂ ਵਾਰਦੇ ਹਾਂ। ਗੁਰੂ ਤੋਂ ਤਨ ਮਨ ਆਪਣਾ ਵਾਰਦੇ ਹਾਂ, ਗੁਰੂ ਤੋਂ ਕੁਰਬਾਨ ਹੋ ਜਾ, ਜਿੱਥੇ ਗੁਰੂ ਤੋਂ ਕੁਰਬਾਨ ਹੋ ਜਾਵਾਂ ਉੱਥੇ ਗੁਰੂ ਦੇ ਨਾਲ ਨਾਲ ਮੇਰਾ ਚਿੱਤ ਕਰਦਾ, ਜਿਸ ਪਿਆਰੇ ਨਾਲ ਮੇਲ ਬਣਿਆ ਉਸ ਪਿਆਰੇ ਤੋਂ ਵੀ ਮੈਂ ਕੁਰਬਾਨ ਹੋ ਜਾ, ਵਾਰਨੇ ਹੋ ਜਾ। ਹੁਣ ਰੱਬ ਦੇ ਨਾਲ ਪ੍ਰੇਮ ਸਦਕਾ ਫਿਰ ਜਿਹੜੇ ਉਹਦੇ ਨਾਲ ਪ੍ਰੇਮ ਬਣਾ ਲੈਂਦੇ ਨੇ, ਉਹਦੇ ਨਾਲ ਪ੍ਰੀਤ ਬਣਾ ਲੈਂਦੇ, ਉਹ ਆਪਣਾ ਆਪਾਂ ਵਾਰ ਜਾਂਦੇ, ਫਿਰ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਨਾ। ਫਿਰ ਤਾਂ ਇਹ ਹੈ ਵੀ ਹੁਣ ਉਹਦੇ ਨਾਲ ਮਿਲਾਪ ਬਣਿਆ, ਉਹਦੇ ਨਾਲ ਮੇਲ ਬਣਿਆ, ਹੁਣ ਉਹਦੇ ਨਾਲ ਬਣੇ ਮੇਲ ਦੇ ਕਰਕੇ ਜੇ ਆਪਣਾ ਆਪਾਂ ਵਾਰਨਾ ਵੀ ਪੈ ਜਾਏ ਤਾਂ ਕੋਈ ਚਿੰਤਾ ਨਹੀਂ। ਜਿਵੇਂ ਬੰਦਾ ਪ੍ਰਸੰਨ ਹੋ ਕੇ ਕਹਿੰਦਾ ਮੌਤ ਵੀ ਆ ਜੇ ਕੋਈ ਗੱਲ ਨਹੀਂ, ਅੱਜ ਮੈਂ ਬਹੁਤ ਖੁਸ਼ ਹਾਂ, ਇਸੇ ਤਰ੍ਹਾਂ ਜਦੋਂ ਰੱਬ ਨਾਲ ਮਿਲਾਪ ਬਣ ਜਾਂਦਾ ਫਿਰ ਇਨਸਾਨ ਦੀ ਜੀਵਨੀ ਇੱਦਾਂ ਦੀ ਬਣ ਜਾਂਦੀ ਵੀ ਹੁਣ ਕੋਈ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਵੇ ਵੀ ਹੁਣ ਕੋਈ ਚਿੰਤਾ ਨਹੀਂ, ਹੁਣ ਤਾਂ ਮੈਂ ਅਕਾਲ ਪੁਰਖ ਨਾਲ ਮਿਲਿਆ, ਉਹਦੇ ਨਾਲ ਮੇਰਾ ਮਿਲਾਪ ਬਣਿਆ। ਇਹ ਤਨ ਮਨ ਦਿੱਤੜਾ ਜੀ ਵਾਰੋ ਵਾਰਾ, ਕਹਿੰਦੇ ਮੈਂ ਆਪਣਾ ਤਨ ਅਤੇ ਮਨ ਆਪਣੇ ਮਾਲਕ ਆਪਣੇ ਪਿਆਰੇ ਤੋਂ ਕੁਰਬਾਨ ਕਰਦਾ।

ਅਗਲੀਆਂ ਪੰਕਤੀਆਂ 'ਚ ਫਿਰ ਸਾਹਿਬ ਕਹਿੰਦੇ ਤਨ ਮਨ ਦਿੱਤਾ, ਜਦੋਂ ਤਨ ਮਨ ਸੌਂਪ ਹੀ ਦਿੱਤਾ, ਭਵ ਜਲ ਜਿੱਤਾ, ਕਹਿੰਦੇ ਮੈਂ ਭਵ ਜਲ ਸਾਗਰ ਜਿੱਤ ਲਿਆ। ਭਵ ਜਲ ਸਾਗਰ ਜਿੱਤ ਲਿਆ ਤੋਂ ਭਾਵ ਵੀ ਤੈਰ ਲਿਆ ਮੈਂ, ਭਵ ਜਲ ਸਾਗਰ ਤਰ ਗਿਆ ਮੈਂ, ਪਾਰ ਲੰਘ ਗਿਆ। ਤਨ ਮਨ ਦਿੱਤਾ ਭਵ ਜਲ ਜਿੱਤਾ, ਚੂਕੀ ਕਾਣ ਮਥਾਜੀ ਜਮਾਣੀ, ਜਮਾਂ ਦੀ ਮੁਥਾਜਗੀ ਚੁੱਕ ਗਈ, ਖਤਮ ਹੋ ਗਈ ਜਮਾਂ ਦੀ ਮੁਥਾਜਗੀ, ਮੌਤ ਦਾ ਡਰ ਮੁੱਕ ਗਿਆ, ਭਵ ਜਲ ਜਿੱਤ ਲਿਆ। ਹੁਣ ਡੁੱਬਣ ਦਾ ਡਰ ਤੇ ਉਹਨਾਂ ਚਿਰ ਹੀ ਸੀ ਨਾ ਜੀ ਜਿੰਨਾ ਚਿਰ ਸਮੁੰਦਰ ਦੇ ਵਿੱਚ ਸਾਂ। ਜਦੋਂ ਲੱਗ ਹੀ ਦੂਜੇ ਕਿਨਾਰੇ ਤੇ ਗਿਆ, ਡਰ ਤੇ ਸਭ ਤੋਂ ਪਹਿਲਾਂ ਖਤਮ ਹੋਏਗਾ ਨਾ ਡੁੱਬਣ ਦਾ, ਫਿਰ ਤੇ ਬੰਦਾ ਉੱਥੇ ਪਹੁੰਚ ਕੇ ਸ਼ੁਕਰ ਕਰਦਾ ਵੀ ਮਾਲਕਾ ਸ਼ੁਕਰ ਹੈ ਤੇਰਾ ਵੀ ਮੈਂ ਪਾਰ ਲੰਘ ਗਿਆ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਆ ਕੋਏ, ਅਜਹੂੰ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜਿੰਨਾ ਚਿਰ ਬੇੜੀ ਸਮੁੰਦਰ ਵਿੱਚ ਹੈ ਉਨਾ ਚਿਰ ਨਹੀਂ ਪਤਾ ਵੀ ਕਿਆ ਜਾਣੋ ਕਿਆ ਹੋਏ, ਕੀ ਬਣ ਜਾਣਾ ਕੋਈ ਪਤਾ ਨਹੀਂ, ਤੇ ਜਦੋਂ ਬੇੜੀ ਹੋ ਗਈ ਦੂਜੇ ਕਿਨਾਰੇ ਤੇ ਪਹੁੰਚ ਗਈ ਹੋਵੇ ਉਦੋਂ ਕਾਹਦੀ ਚਿੰਤਾ ਹੈ, ਉਦੋਂ ਤੇ ਪਤਾ ਵੀ ਪਾਰ ਲੰਘ ਗਿਆ। ਹੁਣ ਵਿੱਚ ਜਾਣਾ ਕੋਈ ਨਹੀਂ, ਹੁਣ ਬੇੜੀ ਵਿੱਚ ਠੇਲਣ ਦੀ ਲੋੜ ਕੋਈ ਨਹੀਂ ਵੀ ਹੁਣ ਤੇ ਮੈਂ ਕਿਨਾਰੇ ਤੇ ਪਹੁੰਚ ਗਿਆ। ਹਾਂ, ਜਿੰਨਾ ਚਿਰ ਪਹਿਲੇ ਕਿਨਾਰੇ ਉਰਵਾਰ ਤੇ ਖੜੋਤੇ ਹਾਂ ਉਨਾ ਚਿਰ ਵੀ ਚਿੰਤਾ ਹੋ ਸਕਦੀ ਵੀ ਮੈਂ ਬੇੜੀ ਤੇ ਸਵਾਰ ਹੋ ਕੇ ਭਵ ਜਲ ਸਾਗਰ ਲੰਘਣਾ, ਪਤਾ ਨਹੀਂ ਕੀ ਬਣਨਾ। ਜਿੰਨਾ ਚਿਰ ਬੇੜੀ ਵਿੱਚ ਅਸਵਾਰ ਹਾਂ, ਬੇੜੀ ਸਮੁੰਦਰ ਦੇ ਵਿੱਚ ਹੈ, ਉਨਾ ਚਿਰ ਡਰ ਭਰਿਆ ਰਹਿਣਾ ਵੀ ਪਤਾ ਨਹੀਂ ਕੀ ਬਣ ਜਾਣਾ, ਕਿਹੜੇ ਵੇਲੇ ਉੱਥੇ ਸੁਨਾਮੀ ਉੱਠ ਪੈਣੀ, ਕਿਹੜੇ ਵੇਲੇ ਲਹਿਰਾਂ ਉੱਠ ਪੈਣੀਆਂ, ਕੋਈ ਪਤਾ ਨਹੀਂ ਕਦੋਂ ਡੋਬ ਦੇਣਾ। ਤੇ ਜਦੋਂ ਪੈਂਡਾ ਤੈਅ ਕਰਕੇ, ਸਫ਼ਰ ਤੈਅ ਕਰਕੇ ਬੇੜੀ 'ਚ ਸਵਾਰ ਹੋ ਕੇ ਦੂਜੇ ਪਾਸੇ ਪਹੁੰਚ ਹੀ ਗਿਆ, ਸਭ ਤੋਂ ਪਹਿਲਾਂ ਕਿਹੜਾ ਡਰ ਮੁੱਕਦਾ, ਡੁੱਬਣ ਦਾ ਡਰ ਮੁੱਕਦਾ ਸਭ ਤੋਂ ਪਹਿਲਾਂ। ਫਿਰ ਪੀਆ ਜਿੰਨੀਆਂ ਮਰਜ਼ੀ ਲਹਿਰਾਂ ਉੱਠੀ ਜਾਣ, ਫਿਰ ਲਹਿਰਾਂ ਦਾ ਕਾਹਦਾ ਡਰ ਹੈ। ਫਿਰ ਪਈਆਂ ਸੁਨਾਮੀਆਂ ਆਉਂਦੀਆਂ ਰਹਿਣ ਕੋਈ ਗੱਲ ਨਹੀਂ, ਸੁਨਾਮੀ ਵੀ ਆ ਜੇ ਤਾਂ ਵੀ ਪਰਵਾਹ ਨਹੀਂ, ਹੁਣ ਡਰ ਹੀ ਕੋਈ ਨਹੀਂ ਕਿਉਂਕਿ ਕਿਨਾਰਾ ਦੂਜਾ ਮਿਲ ਗਿਆ, ਪਾਰ ਹੋ ਗਏ ਨਾ। ਉਰਵਾਰ ਸੀ ਤਾਂ ਡਰ ਸੀ, ਵਿਚਕਾਰ ਸਾਂ ਤਾਂ ਡਰ ਸੀ, ਪਰ ਜਦੋਂ ਪਾਰ ਲੰਘ ਗਿਆ ਫਿਰ ਕੋਈ ਡਰ ਨਹੀਂ ਹੈ। ਮਾਲਕ ਕਹਿੰਦੇ ਤਨ ਮਨ ਦਿੱਤਾ, ਤਨ ਤੇ ਮਨ ਮੈਂ ਸੌਂਪ ਦਿੱਤਾ, ਜਿੱਥੇ ਤਨ ਮਨ ਸੌਂਪਿਆ ਉੱਥੇ ਭਵ ਜਲ ਜਿੱਤਾ, ਮੈਂ ਭਵ ਜਲ ਤੋਂ ਪਾਰ ਲੰਘ ਗਿਆ, ਸੰਸਾਰ ਸਮੁੰਦਰ ਤੈਰ ਲਿਆ ਮੈਂ। ਹੁਣ ਜਦੋਂ ਦਾ ਸੰਸਾਰ ਸਮੁੰਦਰ ਤੈਰਿਆ ਪਾਰ ਲੰਘ ਗਿਆ, ਹੁਣ ਮੌਤ ਦਾ ਡਰ ਕਾਹਦਾ, ਹੁਣ ਤੇ ਜਦੋਂ ਮਰਜ਼ੀ ਆ ਜੇ ਮੌਤ, ਹੁਣ ਭਾਵੇਂ ਕੱਲ੍ਹ ਆਉਂਦੀ ਅੱਜ ਆ ਜੇ, ਪਰਵਾਹੀ ਕੋਈ ਨਹੀਂ, ਮੌਤ ਆ ਜਾਵੇ ਪਤਾ ਵੀ ਆਉਣੀ ਹੈ, ਇਹਨੂੰ ਰੋਕ ਨਹੀਂ ਸਕਦਾ, ਕੱਲ੍ਹ ਆਉਣੀ, ਚਾਰ ਦਿਨਾਂ ਨੂੰ ਆਉਣੀ, ਭਾਵੇਂ ਅੱਜ ਆ ਜੇ। ਡਰ ਤੇ ਉਹਨੂੰ ਹੈ ਨਾ ਜਿਹਨੂੰ ਇਹ ਆ ਵੀ ਅਜੇ ਤੱਕ ਸਵਾਰਿਆ ਕੁਛ ਵੀ ਨਹੀਂ, ਜੇ ਮੌਤ ਆ ਗਈ ਤੇ ਕੀ ਕਰਾਂਗੇ। ਤੇ ਜਿੰਨੇ ਸਵਾਰ ਹੀ ਸਭ ਕੁਝ ਲਿਆ, ਜਿਹੜਾ ਆਪਣੀ ਤਿਆਰੀ ਖਿੱਚੀ ਬੈਠਾ ਵੀ ਹੁਣ ਪ੍ਰਵਾਹ ਕੋਈ ਨਹੀਂ, ਜਦੋਂ ਮਰਜ਼ੀ ਸੱਦਾ ਆ ਜੇ ਆਪਾਂ ਚਲੇ ਜਾਣਾ, ਉਹਨੂੰ ਕਾਹਦੀ ਚਿੰਤਾ। ਖਲਾਰਾ ਜਿਹਨੇ ਪਾਇਆ ਹੋਵੇ ਡਰ ਤੇ ਉਹਨੂੰ ਹੈ ਜੀ, ਜਿਹਨੇ ਸਮੇਟ ਹੀ ਸਾਰਾ ਕੁਛ ਲਿਆ ਉਹਨੂੰ ਕਾਹਦਾ ਡਰ ਹੈ। ਜਿਹੜਾ ਪਸਾਰਾ ਪਸਾਰ ਕੇ ਬੈਠਾ ਡਰ ਤੇ ਉਹਨੂੰ ਹੈ ਨਾ ਵੀ ਪਤਾ ਨਹੀਂ ਇਕੱਠਾ ਹੋਣਾ ਕਿ ਨਹੀਂ ਹੋਣਾ, ਕਿਤੇ ਇਹ ਨਾ ਹੋਵੇ ਵੀ ਉਧਰੋਂ ਮੈਨੂੰ ਲੈਣ ਵਾਲੇ ਆ ਜਾਣ ਤੇ ਮੇਰੇ ਤੋਂ ਪਸਾਰਾ ਹੀ ਇਕੱਠਾ ਨਾ ਹੋਵੇ। ਤੇ ਜਿਹੜਾ ਸਾਰਾ ਕੁਛ ਪਹਿਲਾਂ ਹੀ ਬੰਨੀ ਬੈਠਾ ਉਹ ਕਹਿੰਦਾ ਜਦੋਂ ਮਰਜ਼ੀ ਆਵਾਜ਼ ਮਾਰ ਲਓ ਭਾਈ, ਤੁਸੀਂ ਆਵਾਜ਼ ਮਾਰਿਓ ਮੈਂ ਆਪੇ ਆ ਜਾਣ। ਫਰਕ ਹੈ, ਦੋਵਾਂ ਵਿੱਚ ਫਰਕ ਹੈ। ਰੱਬੀ ਪਿਆਰੇ ਜਦੋਂ ਉਹਦੇ ਪ੍ਰੇਮ ਵਿੱਚ ਭੇਜਦੇ ਨੇ, ਉਹਦੇ ਪ੍ਰੇਮ ਵਿੱਚ ਭੇਜੇ ਹੋਏ ਪਹਿਲਾਂ ਭਵ ਜਲ ਸਾਗਰ ਪਾਰ ਲੰਘਦੇ, ਪਹਿਲਾਂ ਉਹ ਸਮੇਟਦੇ ਆਪਣੇ ਆਪ ਨੂੰ। ਤੇ ਜਿਹੜੇ ਤੁਸੀਂ ਖਿਆਲ ਕਰੋ ਸਮਾਜ ਵਿੱਚ ਰਹਿੰਦੇ ਆ, ਸਮੇਟਣ ਵਾਲੇ ਥੋੜੇ ਨੇ, ਪਸਾਰਿਆਂ ਵਾਲੇ ਬਹੁਤੇ ਨੇ। ਤੇ ਆਮ ਕਰਕੇ ਪਸਾਰਿਆਂ ਵਾਲੇ ਹੀ ਨੇ, ਪਸਾਰਾ ਛੱਡ ਕੇ ਹੀ ਜਾਂਦੇ, ਸਮੇਟ ਕੇ ਕੌਣ ਜਾਂਦਾ। ਸਮਾਜ ਵਿੱਚ ਆਪਾਂ ਵੇਖਦੇ ਹੀ ਹਾਂ, ਸਾਰਾ ਪਸਾਰਾ ਉਵੇਂ ਹੀ ਰਹਿ ਜਾਂਦਾ ਨਾ, ਪਸਾਰੇ ਦਾ ਪਸਾਰਿਆ ਛੱਡ ਕੇ ਹੀ ਜਾਂਦੇ ਨੇ, ਸਮੇਟਿਆ ਹੋਇਆ ਕਿਹਦੇ ਕੋਲ ਹੈ, ਕੋਈ ਟਾਵਾਂ ਹੀ ਹੈ ਜਿਹੜਾ ਸਭ ਕੁਝ ਸਮੇਟ ਕੇ ਜਾਂਦਾ। ਤੇ ਉਹ ਜਿਹੜਾ ਸਮੇਟ ਕੇ ਜਾਂਦਾ ਉੱਥੇ ਫਿਰ ਕੋਈ, ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਖਤ ਵਾਪਰੇ, ਜੋ ਹਟ ਹੈ ਹਟ ਬਿਕਾਏ। ਕਹਿੰਦੇ ਉਸ ਰੱਬੀ ਪਿਆਰੇ ਦੇ ਜਾਣ ਤੇ ਕੀ ਰੋਣਾ ਤੇ ਕੁਰਲਾਉਣਾ, ਜਿਹੜਾ ਆਪਣੇ ਘਰ ਚੱਲਿਆ ਰੋਣਾ ਤੇ ਉਹਨੂੰ ਉਹਦੀ ਜਾਣ ਨੂੰ ਰੋ ਨਾ, ਜਿਹੜਾ ਇੱਥੇ ਆਪਣਾ ਆਪਾਂ ਵੀ ਵਿਗਾੜ ਕੇ ਚੱਲਿਆ ਤੇ ਅਗਾਂਹ ਲਾ ਵੀ
ਜਿਹੜਾ ਉਹਨੂੰ ਵੀ ਵਿਗਾੜਿਆ, ਜਿਹਨੇ ਲੋਕ ਵੀ ਵਿਗਾੜਿਆ ਅਤੇ ਪਰਲੋਕ ਵੀ ਵਿਗਾੜਿਆ, ਰੋਣਾ ਤੇ ਉਹਨੂੰ ਰੋਵੋ। ਜਿਹਨੇ ਆਪਣਾ ਲੋਕ ਵੀ ਸਵਾਰ ਲਿਆ ਪਰਲੋਕ ਵੀ ਸਵਾਰ ਲਿਆ, ਬਾਬਾ ਕਬੀਰ ਸਾਹਿਬ ਕਹਿੰਦੇ ਉਹਨੂੰ ਕਾਹਦਾ ਰੋਣਾ ਪਾਈ, ਉਹ ਤੇ ਸਵਾਰ ਕੇ ਚੱਲਿਆ। ਸੰਤ ਮੂਏ ਕਿਆ ਰੋਈ ਹੈ, ਕੋਈ ਰੱਬੀ ਪਿਆਰਾ ਸੰਸਾਰ ਤੋਂ ਜਾਵੇ ਕਹਿੰਦੇ ਰੋਣਾ ਕਾਹਦਾ, ਜੋ ਆਪਣੇ ਗ੍ਰਹਿ ਜਾਏ, ਜਿਹੜਾ ਆਪਣੇ ਘਰੇ ਪਰਤ ਕੇ ਜਾ ਰਿਹਾ ਹੈ। ਰੋਵੋ ਸਾਕਤ ਬਾਪੂਰੇ, ਰੋਣਾ ਤੇ ਉਸ ਵਿਚਾਰੇ ਲਈ ਰੋਵੋ ਜਿਹੜਾ ਇੱਥੇ ਰਹਿੰਦਾ ਹੋਇਆ ਆਪਣੀ ਹੱਟੀ ਵੀ ਵੇਚ ਕੇ ਹੀ ਚੱਲਿਆ, ਖੱਟਣਾ ਤੇ ਕੀ ਸੀ, ਜਿਹੜਾ ਮੂਲ ਸੀ ਉਹ ਵੀ ਗਵਾ ਕੇ ਚੱਲਿਆ। ਬੰਦਾ ਰੋਵੇ ਉਹ ਜਿਹੜਾ ਵਪਾਰ 'ਚ ਰੋਜ਼ ਘਾਟਾ ਖਾਵੇ, ਜਿਹੜਾ ਰੋਜ਼ ਲਾਭ ਲਵੇ ਉਹ ਕਿਉਂ ਰੋਵੇ ਜੀ, ਉਹ ਕਿਉਂ ਰੋਵੇ। ਹੁਣ ਕਿਸੇ ਬੰਦੇ ਨੂੰ ਬਹੁਤ ਲਾਭ ਹੈ ਨਾ, ਉਹਨੇ ਵਪਾਰ ਸ਼ੁਰੂ ਕੀਤਾ, ਉਹਨੂੰ ਬੜਾ ਲਾਭ ਹੋਇਆ, ਬੜਾ ਲਾਭ ਹੋਇਆ। ਉਹ ਕਹਿੰਦਾ ਰੋਜ਼ ਬੜਾ ਲਾਭ ਹੁੰਦਾ, ਬੜੀ ਬਖਸ਼ਿਸ਼ ਹੈ, ਕਾਰ ਵਿਹਾਰ 'ਤੇ ਵਪਾਰ 'ਤੇ ਬਹੁਤ ਬਖਸ਼ਿਸ਼ ਹੈ। ਉਹ ਰੋਂਦਾ ਚੰਗਾ ਲੱਗੇਗਾ, ਉਹਨੇ ਮੂਲ ਥੋੜ੍ਹਾ ਲਾਇਆ ਸੀ, ਉਹਨੂੰ ਮੂਲ ਦੇ ਨਾਲ ਥੋੜ੍ਹੇ ਮੂਲ ਖਰਚ ਕੇ ਵੀ ਬੜਾ ਬੜਾ ਮੁਨਾਫਾ ਮਿਲ ਗਿਆ। ਜਦੋਂ ਉਹਨੂੰ ਮੁਨਾਫਾ, ਸਭ ਤੋਂ ਪਹਿਲਾਂ ਤਾਂ ਉਹਨੇ ਜਿਹੜਾ ਮੂਲ ਖਰਚਿਆ ਸੀ ਉਹਨੇ ਉਹ ਪੂਰਾ ਕੀਤਾ। ਜਦੋਂ ਮੂਲ ਪੂਰਾ ਹੋ ਗਿਆ, ਮੁਨਾਫਾ ਵੀ ਮਿਲ ਗਿਆ, ਹੁਣ ਕਹਿੰਦਾ ਕੋਈ ਗੱਲ ਨਹੀਂ ਵੀ ਹੁਣ ਜੋ ਮਰਜ਼ੀ ਬੀਤ ਜੇ, ਹੁਣ ਆਪਾਂ ਨੂੰ ਮੁਨਾਫਾ ਵੀ ਬਹੁਤ ਹੋ ਗਿਆ, ਆਪਣਾ ਮੂਲ ਵੀ ਮੁੜਾਇਆ, ਸਭ ਕੁਝ ਮੁੜਾਇਆ, ਵੀ ਇਹ ਤਾਂ ਹੁਣ ਮੁਨਾਫੇ ਵਿੱਚੋਂ ਹੀ ਹੈ, ਜੇ 4 ਰੁਪਈਏ ਮੈਂ ਲਾਈ ਬੈਠਾ ਤਾਂ ਕੋਈ ਗੱਲ ਨਹੀਂ। ਅਤੇ ਇੱਕ ਬੰਦਾ ਉਹ ਹੈ ਜਿਹਨੇ ਵਪਾਰ ਆਰੰਭ ਕੀਤਾ, ਵਿਚਾਰੇ ਦੇ ਵਪਾਰ ਵਿੱਚ ਬਣਿਆ ਵੀ ਕੁਛ ਨਹੀਂ, ਜੋ ਪੱਲੇ ਸੀ ਉਹਨੇ ਹੌਲੀ ਹੌਲੀ ਕਰਕੇ ਉਹ ਵੀ ਲਾ ਲਿਆ, ਹੁਣ ਉਹ ਰੋਵੇ ਅਤੇ ਉਹ ਵਿਚਾਰਾ ਗੋਡਿਆਂ 'ਚ ਸਿਰ ਦੇ ਕੇ ਨਾ ਵੀ ਮੇਰੇ ਨਾਲ ਤਾਂ ਹੋਈ ਬੜੀ ਬੁਰੀ ਹੈ। ਬਸ ਇਸੇ ਤਰ੍ਹਾਂ ਜੀ ਜਿਹੜੇ ਜੀਵ ਨੇ ਆਪਣਾ ਆਪਾ ਗੁਰੂ ਨਾਲ ਮਿਲ ਕੇ ਸਵਾਰੇ ਹੈ, ਗੁਰੂ ਨਾਲ ਮਿਲ ਕੇ ਸਵਾਰਿਆ ਹੈ, ਉਹਨੂੰ ਉਹਨੇ ਕਾਹਦਾ ਵਿਰਲਾਪ ਕਰਨਾ, ਉਹਨੇ ਕਾਹਦਾ ਰੋਣਾ। ਸਤਿਗੁਰੂ ਕਹਿੰਦੇ ਭਾਈ ਜਿਹਨੇ ਭਵ ਜਲ ਸਾਗਰ ਪਾਰ ਹੀ ਲੰਘ ਗਿਆ, ਜਿਹੜਾ ਭਵ ਜਲ ਤੋਂ ਪਾਰ ਲੰਘ ਗਿਆ ਉਹਨੇ ਕਾਹਦਾ ਕੁਰਲਾਉਣਾ, ਉਹ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ ਨਾ, ਉਹਨੇ ਤੇ ਆਪਣਾ ਸਫ਼ਰ ਤੈਅ ਕਰ ਲਿਆ, ਉੱਥੇ ਤੇ ਚੁੱਕੀ ਕਾਣ ਜਮਾਣੇ ਤਰਲੇ ਤੇ ਤਾਂ ਕਰੇ ਜੇ ਅਗਲੇ ਨੂੰ ਕਾਣ ਹੋਵੇ, ਅਗਲਾ ਮੈਨੂੰ ਪਰਵਾਹ ਹੀ ਕੋਈ ਨਹੀਂ ਤੁਹਾਡੀ, ਮੈਂ ਤਰਲੇ ਕਿਉਂ ਕਰਾਂ। ਜਿਵੇਂ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਜਿਹੜਾ ਆਪਾਂ ਅਕਸਰ ਪੜ੍ਹਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਜਦੋਂ ਹਰ ਫੁਰਮਾਨ ਦਰਗਾਹ ਕਾ ਆਇਆ ਚਲੋ ਸ਼ਤਾਬ ਦੀਵਾਨ ਬੁਲਾਇਆ। ਹੁਣ ਇਹ ਸ਼ਬਦ ਪੜ੍ਹਦੇ ਇਹਦੇ ਅਰਥ ਕਰੋ ਵੀ ਮੌਤ ਦੇ ਫਰਿਸ਼ਤੇ ਆ ਗਏ, ਮੌਤ ਦੇ ਫਰਿਸ਼ਤਿਆਂ ਨੇ ਆ ਕੇ ਇਹ ਕਿਹਾ ਬਈ ਚਲੋ ਭਾਈ ਤੁਹਾਨੂੰ ਅਕਾਲ ਪੁਰਖ ਨੇ ਸੱਦਿਆ ਹੈ, ਤੁਹਾਡਾ ਸਮਾਂ ਪੂਰਾ ਹੋ ਗਿਆ ਅਤੇ ਤੁਹਾਨੂੰ ਸੱਦਿਆ। ਉੱਥੇ ਫਿਰ ਕੀ ਕਰਦਾ ਉਹ ਇਨਸਾਨ, ਉਹ ਇਹ ਕਹਿੰਦਾ ਮੈਨੂੰ ਅੱਜ ਦਾ ਮੌਲ ਅੱਜ ਦੀ ਮੁਹਲਤ ਦੇ ਦਿਓ, ਤਰਲੇ ਨੇ ਨਾ, ਅੱਜ ਦੀ ਮੁਹਲਤ ਦੇ ਦਿਓ, ਮੈਂ ਆਪਦਾ ਜੋ ਪਸਾਰਾ ਪਸਾਰੇ ਨੂੰ ਇਕੱਠਾ ਕਰ ਲਾਂ। ਤਰਲੇ ਕਰਦਾ, ਤਰਲੇ ਕਰਦਾ ਹੋਇਆ ਇਹ ਵੀ ਕਹਿੰਦਾ ਭਾਈ ਮੈਂ ਤੁਹਾਡਾ ਵੀ ਥੋੜ੍ਹਾ ਬਹੁਤਾ ਖਰਚਾ ਪਾਣੀ ਕੱਢ ਦਿਆਂਗਾ ਅਤੇ ਮੈਨੂੰ ਤੁਸੀਂ ਅੱਜ ਦਾ ਦਿਨ ਬਖਸ਼ ਦਿਓ, ਬਸ ਅੱਜ ਨਹੀਂ ਆਪਾਂ ਜਾਂਦੇ, ਆਪਾਂ ਕੱਲ੍ਹ ਨੂੰ ਚੱਲਾਂਗੇ, ਕੱਲ੍ਹ ਨੂੰ ਵੀ ਆਪਾਂ ਸਾਰਾ ਦਿਨ ਨਹੀਂ, ਕੱਲ੍ਹ ਨੂੰ ਆਪਾਂ ਸਵੇਰੇ ਹੀ ਤੁਰ ਪਾਂਗੇ, ਤੜਕੇ ਹੀ ਅੰਮ੍ਰਿਤ ਵੇਲੇ ਹੀ, ਜਿਹੜੀ ਅੰਮ੍ਰਿਤ ਵੇਲੇ ਦੀ ਨਵਾਜ਼ ਹੈ ਉਹ ਆਪਾਂ ਰਸਤੇ 'ਚ ਤੈਅ ਕਰਾਂਗੇ, ਆਪਾਂ ਤੁਰ ਪਾਂਗੇ, ਬਸ ਅੱਜ ਦੀ ਰਾਤ ਦੇ ਦਿਓ, ਅੱਜ ਦੀ ਰਾਤ ਬਖਸ਼ ਦਿਓ, ਅੰਮ੍ਰਿਤ ਵੇਲੇ ਦੀ ਨਵਾਜ਼ ਆਪਾਂ ਰਾਹ 'ਚ ਤੈਅ ਕਰਾਂਗੇ, ਇਹਦੇ ਬਦਲੇ ਵਿੱਚ ਮੈਂ ਤੁਹਾਡਾ ਵੀ ਕੁਝ ਨਾ ਕੁਝ ਖਰਚਾ ਪਾਣੀ ਜ਼ਰੂਰ ਸਾਰਾਂਗਾ, ਬਸ ਮੈਨੂੰ ਆਪਦਾ ਪਸਾਰਾ ਇਕੱਠਾ ਕਰ ਲੈਣ ਦਿਓ। ਇਹ ਤਰਲੇ ਨੇ ਉਸ ਜੀਵ ਵੱਲੋਂ ਜਿਹਨੇ ਸਾਰੀ ਜ਼ਿੰਦਗੀ ਕੁਝ ਨਹੀਂ ਸਵਾਰਿਆ, ਅਤੇ ਜੇ ਹੁਣ ਇਹਦੇ ਪੈਰਲਰ ਆਪਾਂ ਦੂਜੇ ਪਰਸਨ ਦੂਜੇ ਜੀਵ ਨੂੰ ਰੱਖ ਲਈਏ ਜਿਹਨੇ ਸਵਾਰਿਆ ਹੋਵੇ, ਉਹਨੂੰ ਤਰਲੇ ਕਰਨ ਦੀ ਕੀ ਲੋੜ ਹੈ ਜੀ, ਉਹ ਮਿੰਤਾਂ ਤਰਲੇ ਕਰੇਗਾ ਵੀ ਮੈਨੂੰ ਤੁਸੀਂ ਕੁਝ ਕੁ ਮੁਹਲਤ ਦੇ ਦਿਓ। ਜਿਵੇਂ ਆਪਾਂ ਕਿਸੇ ਕੋਲੋਂ ਧਨ ਉਧਾਰਾ ਲਿਆ ਹੋਵੇ, ਉਧਾਰਾ ਧਨ ਲੈ ਲਿਆ, ਹੁਣ ਉਧਾਰਾ ਧਨ ਲੈ ਕੇ ਅਸੀਂ ਖਰਚ ਵੀ ਲਿਆ, ਖਰਚ ਕੇ ਅਸੀਂ ਉਹਦੇ ਨਾਲ ਧਨ ਕਮਾ ਵੀ ਲਿਆ, ਬੜਾ ਧਨ ਇਕੱਠਾ ਵੀ ਕਰ ਲਿਆ, ਹੁਣ ਭਲਾ ਤਾਂ ਇਹਦੇ ਵਿੱਚ ਹੀ ਹੈ ਵੀ ਪਹਿਲਾਂ ਤਾਂ ਅਸੀਂ ਆਪ ਉਹਨੂੰ ਕਹੀਏ ਵੀ ਲੈ ਭਾਈ ਆ ਤੇਰੇ ਤੋਂ ਮੈਂ ਅਮਾਨਤ ਲਈ ਸੀ, ਤੇਰੀ ਅਮਾਨਤ ਮੈਂ ਤੈਨੂੰ ਵਾਪਸ ਕਰਦਾ, ਤੇਰੇ ਤੋਂ ਧਨ ਲਿਆ ਸੀ, ਤੇਰਾ ਧਨ ਸੂਦ ਸਮੇਤ ਮੈਂ ਤੈਨੂੰ ਮੋੜ ਰਿਹਾ,
ਫਰਜ਼ ਤੇ ਇਹ ਬਣਦਾ ਸੀ। ਚਲੋ ਇਸ ਤਰ੍ਹਾਂ ਨਾ ਵੀ ਕੀਤਾ, ਅਗਲਾ ਵੀ ਕਹਿੰਦਾ ਵੀ ਕੋਈ ਗੱਲ ਨਹੀਂ, ਮੁੜ ਹੀ ਆਉਣੇ ਨੇ, ਪੈਸੇ ਦੀ ਕਿਹੜੀ ਗੱਲ ਹੈ ਉਹਦੇ ਕੋਲੋਂ। ਜੇ ਵਿਸ਼ਵਾਸ ਦੇ ਆਧਾਰ ਤੇ ਹੀ ਮਾਇਆ ਦਾ ਧਨ ਦਾ ਲੈਣ ਦੇਣ ਕੀਤਾ ਜਾਂਦਾ। ਹੁਣ ਉਹਨੂੰ ਇਹ ਸੀ ਵੀ ਕੋਈ ਚਿੰਤਾ ਨਹੀਂ ਹੈ, ਜਦੋਂ ਮੈਨੂੰ ਲੋੜ ਜੇ ਧਨ ਦੇ ਦੇਗਾ ਤਾਂ ਵੀ ਕੋਈ ਨਹੀਂ, ਜੇ ਲੋੜ ਹੋਏਗੀ ਤੇ ਮੈਂ ਮੰਗ ਵੀ ਲਵਾਂਗਾ, ਕਿੱਡੀ ਕੁ ਉਹਨੂੰ ਲੋੜ ਪੈ ਗਈ। ਉਹ ਕਹਿੰਦਾ ਵੀ ਸੱਜਣਾ ਧਨ, ਉਹ ਕਹਿੰਦਾ ਵੀਰ ਬਹਿ, ਜਿਵੇਂ ਮੈਂ ਤੇਰੇ ਕੋਲੋਂ ਕਿਸੇ ਵੀ ਹੈ ਨਾ ਰੌਲਾ ਪਾਏ ਬਿਨਾਂ ਤੇਰੇ ਕੋਲੋਂ ਪਿਆਰ ਨਾਲ ਬੜੇ ਆਰਾਮ ਨਾਲ ਤੇਰੇ ਕੋਲੋਂ ਧਨ ਲੈ ਕੇ ਆਇਆ ਸਾਂ, ਆ ਮੈਂ ਤੈਨੂੰ ਅੰਦਰ ਬਹਿ ਕੇ ਉਸੇ ਤਰ੍ਹਾਂ ਤੇਰਾ ਧਨ ਮੋੜਦਾ, ਆ ਲੈ ਜਾ। ਅਤੇ ਜਿਹਨੂੰ ਪਤਾ ਹੋਵੇ ਪੱਲੇ ਹੈ ਹੀ ਕੁਛ ਨਹੀਂ, ਉਹ ਮੋੜਨ ਲੱਗਿਆ ਫਿਰ ਕਲੇਸ਼ ਪਾਏਗਾ ਹੀ ਨਾ, ਉਹਨੇ ਤਾਂ ਰੌਲਾ ਪਾਉਣਾ ਹੀ ਹੈ। ਉਹਨੂੰ ਪਤਾ ਵੀ ਲੈ ਕੇ ਧਨ ਖਰਚ 'ਤੇ ਲਿਆ, ਹੁਣ ਮੋੜਾਂ ਕਿੱਥੋਂ, ਪੱਲੇ 'ਤੇ ਹੈ ਕੋਈ ਨਹੀਂ, ਮੈਂ ਤਾਂ ਹੋਰ ਮੰਗਣ ਨੂੰ ਤਿਆਰ ਬੈਠਾ, ਇਹ ਮੇਰੇ ਤੋਂ ਪਹਿਲੇ ਵੀ ਮੰਗੀ ਜਾਂਦਾ। ਬਸ ਉਸੇ ਤਰ੍ਹਾਂ ਜੀ ਮੌਤ ਦੇ ਤਰਲੇ ਉਹ ਹੀ ਕਰੇਗਾ ਜਿਹਨੂੰ ਪਤਾ ਵੀ ਮੈਂ ਸਵਾਰਿਆ ਕੁਛ ਨਹੀਂ ਹੈ। ਅਤੇ ਜਿਹਨੇ ਆਪਣਾ ਸਾਰਾ ਕੁਝ ਸਵਾਰ ਲਿਆ ਆਪਣੇ ਜੀਵਨ ਦੇ ਅੰਦਰ, ਜਿਹਨੇ ਆਪਣੇ ਜੋ ਵੀ ਪਸਾਰਾ ਸੀ ਉਸ ਪਸਾਰੇ ਨੂੰ ਸਮੇਟ ਲਿਆ ਨਾ, ਉਹਨੂੰ ਕੋਈ ਡਰ ਨਹੀਂ, ਉਹ ਕਹਿੰਦਾ ਜਦੋਂ ਮਰਜ਼ੀ ਆ ਜਾਓ ਭਾਈ। ਉਹਨੇ ਧਨ ਇਕੱਠਾ ਕਰਕੇ ਰੱਖਿਆ ਹੋਇਆ ਵੀ ਜਦੋਂ ਵੀ ਆਓਗੇ ਮੈਂ ਤੁਹਾਨੂੰ ਇਹ ਨਹੀਂ ਆਖਾਂਗਾ ਵੀ ਕੱਲ੍ਹ ਨੂੰ ਆਇਓ ਪਰਸੋਂ ਨੂੰ ਆਇਓ, ਨਹੀਂ, ਜਦੋਂ ਆਓਗੇ ਮੈਂ ਉਸੇ ਵੇਲੇ ਤੁਹਾਡਾ ਧਨ ਤੁਹਾਨੂੰ ਮੋੜ ਦਿਆਂਗਾ। ਸਤਿਗੁਰੂ ਕਹਿ ਰਹੇ ਕਹਿੰਦੇ ਤਨ ਮਨ ਦਿੱਤਾ ਭਵਜਲ ਜੀਤਾ, ਚੁੱਕੀ ਕਾਣ ਜਮਾਣੀ ਜਵਾਂ ਦੀ ਕਾਣ ਚੁੱਕ ਗਈ, ਡਰ ਮੁੱਕ ਗਿਆ ਉਹਨਾਂ ਦਾ, ਹੁਣ ਜਦੋਂ ਮਰਜ਼ੀ ਆ ਜਾਣਾ, ਮੌਤ ਨੇ ਤਾਂ ਆਉਣਾ ਹੀ ਹੈ, ਰੋਕ ਅਸੀਂ ਸਕਦੇ ਨਹੀਂ, ਇਹ ਅਟਲ ਹੈ, ਆਉਣਾ ਵੀ ਉਹਨਾਂ ਨੇ ਆਪਣੀ ਮਰਜ਼ੀ ਨਾਲ, ਸਾਡੀ ਮਰਜ਼ੀ ਨਾਲ ਨਹੀਂ ਆਉਣਾ। ਅਤੇ ਜਦੋਂ ਉਹਨਾਂ ਨੇ ਆਉਣਾ ਹੀ ਆਪਣੀ ਮਰਜ਼ੀ ਨਾਲ, ਫਿਰ ਅਸੀਂ ਤਿਆਰੀ ਕਰਕੇ ਰੱਖੀ ਹੈ ਨਾ, ਸਾਨੂੰ ਕੀ ਪਤਾ ਉਹਨੇ ਕਿਹੜੇ ਵੇਲੇ ਆ ਜਾਣਾ, ਸਾਨੂੰ ਆਪਣੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਵੀ ਜਦੋਂ ਮਰਜ਼ੀ ਆ ਜਾਵੇ, ਮੈਂ ਆਪਣੀ ਤਿਆਰੀ ਕਰਕੇ ਰੱਖੀ ਹੋਈ ਹੈ, ਜਦੋਂ ਮੌਤ ਨੇ ਆਉਣਾ ਮੈਂ ਉਹਦੇ ਨਾਲ ਤੁਰ ਪੈਣਾ। ਅਤੇ ਜੇ ਅਸੀਂ ਤਿਆਰੀ ਨਾ ਵੀ ਕੀਤੀ ਹੋਏਗੀ, ਉਹਨੇ ਫਿਰ ਇਹ ਥੋੜ੍ਹੀ ਕਹਿਣਾ ਵੀ ਚੱਲ ਤਿਆਰੀ ਕਰ ਲਾ, ਤੈਨੂੰ ਮੈਂ ਸਮਾਂ ਦਿੰਦੀ ਹਾਂ ਵੀ ਮੈਂ ਤੈਨੂੰ ਲੈਣ ਵਾਸਤੇ ਆਈ ਸਾਂ ਭਾਈ, ਅਤੇ ਤੈਨੂੰ ਅਜੇ ਤਿਆਰੀ ਕੋਈ ਨਹੀਂ ਕੀਤੀ, ਤੂੰ ਤਾਂ ਉਦੋਂ ਹੀ ਤੁਰਿਆ ਫਿਰਦਾ, ਤੂੰ ਇੱਦਾਂ ਕਰ ਤਿਆਰੀ ਕਰ ਲਾ, ਆਪਾਂ ਤੈਨੂੰ ਕੁਝ ਕੁ ਪਲ ਹੋਰ ਦੇ ਦਿੰਦੇ ਹਾਂ ਅਤੇ ਤੂੰ ਆ ਕੁਝ ਕੁ ਪਲਾਂ 'ਚ ਆਪਦਾ ਸਾਰਾ। ਉਹ ਨਹੀਂ, ਜੇ ਅਸੀਂ ਤਿਆਰੀ ਨਹੀਂ ਵੀ ਕੀਤੀ ਉਹਨੇ ਤਾਂ ਵੀ ਲੈ ਜਾਣਾ, ਬਸ ਇੰਨਾ ਵੀ ਸਾਨੂੰ ਤਰਲੇ ਕਰਨੇ ਪੈਣਗੇ, ਉਹਨੇ ਤਰਲਾ ਮਿੰਨਤ ਕੋਈ ਨਹੀਂ ਸੁਣਨੀ, ਉਹਨੇ ਜਿਵੇਂ ਹੈ ਉਵੇਂ ਜੀਵ ਨੂੰ ਲੈ ਜਾਣਾ। ਇਸ ਲਈ ਮਾਲਕ ਕਹਿੰਦੇ ਭਾਈ ਜੇ ਆਪਣਾ ਜੀਵਨ ਜਿਉਣਾ ਤਾਂ ਇੱਦਾਂ ਜਿਉਂ, ਪਹਿਲੋਂ ਆਪਣੇ ਆਪ ਨੂੰ ਪਾਰਲੇ ਬੰਨੇ ਲਾ ਲਾ, ਭਵਜਲ ਸਾਗਰ ਲੰਘ ਜਾ, ਜਦੋਂ ਭਵਜਲ ਸਾਗਰ ਲੰਘ ਜਾਏਗਾ

ਫਿਰ ਜੀ ਪਹਿਲੇ ਪਦੇ ਦੀ ਗੁਰੂ ਸਾਹਿਬ ਨੇ ਸੰਪੂਰਨਤਾ ਕੀਤੀ, ਕਹਿੰਦੇ ਸੋ ਘਰ ਲੱਦਾ ਸਹਿਜ ਸਮਧਾ, ਮਿਲ ਗਿਆ ਨਾ ਉਹ ਘਰ ਜਿੱਥੇ ਸਹਿਜ ਹੀ ਸਹਿਜ ਹੈ। ਹਰ ਕਾ ਨਾਮ ਆਧਾਰਾ, ਉੱਥੇ ਰੱਬ ਦਾ ਨਾਮ ਆਸਰਾ ਹੈ। ਉਹ ਘਰ ਮਿਲਿਆ ਜਿੱਥੇ ਸਹਿਜ ਹੈ, ਅਤੇ ਜਿੱਥੇ ਸਹਿਜ ਅਤੇ ਅਡੋਲ ਅਵਸਥਾ ਹੈ ਉੱਥੇ ਆਸਰਾ ਰੱਬ ਦਾ ਹੈ, ਰੱਬ ਦੇ ਨਾਮ ਦਾ ਆਸਰਾ ਹੈ, ਉਹ ਘਰ ਮਿਲ ਗਿਆ। ਅਤੇ ਜਦੋਂ ਦਾ ਉਹ ਘਰ ਮਿਲਿਆ ਹੁਣ ਡਰ ਕੋਈ ਨਹੀਂ ਰਿਹਾ, ਸਹਿਜ ਅਡੋਲੋ ਕੇ ਟਿਕ ਗਿਆ ਨਾ, ਅਡੋਲ ਅਵਸਥਾ ਵਿੱਚ ਟਿਕ ਜਾਣਾ, ਰੱਬ ਦੇ ਆਸਰੇ 'ਤੇ ਰਹਿਣਾ, ਮੈਨੂੰ ਉਹਦਾ ਭਰੋਸਾ ਹੈ, ਉਹਦਾ ਆਸਰਾ ਹੈ, ਆਸ ਭਰੋਸਾ ਖਸਮ ਕਰ ਨਾਨਕ ਕੇ ਜੀਅਰੇ ਦੇ ਰੂਪ ਵਿੱਚ, ਫਿਰ ਡਰ ਵੀ ਕਾਹਦਾ। ਜਦੋਂ ਪਤਾ ਹੋਵੇ ਵੀ ਮੈਨੂੰ ਆਸਰਾ ਹੈ, ਸਹਾਰਾ ਹੈ, ਮੇਰੇ ਨਾਲ ਮੇਰਾ ਮਾਲਕ ਖੜੋਤਾ, ਫਿਰ ਡਰ ਕਾਹਦਾ। ਸੋ ਘਰ ਲੱਦਾ ਸਹਿਜ ਸਮਧਾ, ਹਰ ਕਾ ਨਾਮ ਆਧਾਰਾ। ਹੁਣ ਇੱਥੇ ਆ ਕੇ ਕਹੋ ਨਾਨਕ ਸੁੱਖ ਮਾਣੇ ਰਲੀਆਂ, ਗੁਰਪੂਰੇ ਕਹੋ ਨਮਸਕਾਰਾ। ਕਹਿੰਦੇ ਹੁਣ ਸੁੱਖ ਦੇ ਨਾਲ ਪਾਈ ਰਲੀਆਂ ਮਾਣਦਾ, ਮਿਲਾਪ ਹੋ ਗਿਆ ਨਾ, ਮੇਲ ਬਣ ਗਿਆ। ਜਦੋਂ ਮੇਲ ਬਣ ਗਿਆ ਫਿਰ ਰੰਗ ਰਲੀਆਂ, ਪ੍ਰਸੰਨਤਾ ਖੁਸ਼ੀ। ਕਹੋ ਨਾਨਕ ਸੁੱਖ ਮਾਣੇ ਰਲੀਆਂ, ਫਿਰ ਉਹੀ ਜੀਵ ਇਸਤਰੀ ਪ੍ਰਸੰਨਤਾ ਮਾਣਦੀ ਹੈ। ਜਿਵੇਂ ਜੀ ਸੰਸਾਰਕ ਤੌਰ 'ਤੇ ਨਾ ਆਪਾਂ ਘਰ ਬਣਾਉਂਦੇ, ਹਰ ਇਨਸਾਨ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਸਿਰ ਕੱਜਣ ਵਾਸਤੇ ਛੱਤ ਮੇਰੀ ਆਪਣੀ ਹੋਵੇ, ਮੈਨੂੰ ਕਿਰਾਏ ਦੀ ਛੱਤ 'ਤੇ ਨਾ ਰਹਿਣਾ ਪਵੇ, ਕਿਰਾਏ ਦੀ ਛੱਤ ਥੱਲੇ ਨਾ ਰਹਿਣਾ ਪਵੇ। ਕਿਉਂਕਿ ਜੇ ਕਿਰਾਏ ਦੀ ਛੱਤ ਥੱਲੇ ਮੈਂ ਰਹਿੰਦਾ ਤਾਂ ਮੈਨੂੰ ਹਰ ਵੇਲੇ ਡਰ ਬਣਿਆ ਰਹਿੰਦਾ, ਮੈਂ ਅਡੋਲ ਨਹੀਂ ਟਿਕ ਸਕਦਾ, ਸਹਿਜ ਵਿੱਚ ਨਹੀਂ ਟਿਕ ਸਕਦਾ, ਹਰ ਵੇਲੇ ਡਰ ਬਣਿਆ ਰਹੇਗਾ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਹਿਣਾ ਵੀ ਜਾਓ ਭਾਈ। ਕਿਰਾਏ ਦੀ ਛੱਤ 'ਤੇ ਇੱਦਾਂ ਦੀ ਹੈ ਨਾ ਜੀ, ਜਿਹੜਾ ਮਾਲਕ ਹੈ ਉਹ ਕਿਸੇ ਵੇਲੇ ਵੀ ਆਖ ਦੇਗਾ ਭਾਈ ਆਪਦਾ ਸਮਾਨ ਚੁੱਕੋ ਅਤੇ ਇੱਥੋਂ ਜਾਓ, ਉਹ ਕਿਸੇ ਵੇਲੇ ਕਹਿ ਦੇ। ਅਤੇ ਆਪਦੇ ਆਪਦੀ ਛੱਤ ਹੋਵੇ ਉਹ ਭਾਵੇਂ ਬਹੁਤੀ ਚੰਗੀ ਨਾ ਵੀ ਹੋਵੇ, ਬਹੁਤੀ ਚੰਗੀ ਆਲੀਸ਼ਾਨ ਮਹਿਲ ਨਾ ਵੀ ਹੋਵੇ, ਹੈ ਤਾਂ ਆਪਣੀ ਨਾ, ਉੱਥੇ ਬੇਖੌਫ ਹੋ ਕੇ ਬੰਦਾ ਇਨਸਾਨ ਬੈਠਾ ਵੀ ਇੱਥੇ ਕਿਸੇ ਨੇ ਕੋਈ ਮੈਨੂੰ ਆ ਕੇ ਇਹ ਨਹੀਂ ਕਹਿਣਾ ਵੀ ਤੂੰ ਇੰਜ ਨਹੀਂ ਕੀਤਾ, ਇੰਜ ਕਰਨਾ ਸੀ ਜਾਂ ਇੰਜ ਕਿਉਂ ਕੀਤਾ, ਇੰਜ ਨਹੀਂ ਸੀ ਕਹਿਣਾ, ਕਿਸੇ ਨੇ ਕੁਛ ਨਹੀਂ ਆ ਕੇ ਕਹਿਣਾ, ਮੈਂ ਆਪਣੀ ਮਰਜ਼ੀ ਨਾਲ ਬੈਠਾ, ਉੱਥੇ ਡਰ ਖਤਮ। ਸੋ ਘਰ ਲੱਦਾ ਦਾ ਪਾਵੇ ਹੀ ਹੈ ਆਪਣਾ ਨਿੱਜ ਘਰ ਮਿਲ ਜਾਣਾ ਅਤੇ ਡਰ ਮੁੱਕ ਜਾਣਾ, ਹੁਣ ਮੈਂ ਸਹਿਜ ਵਿੱਚ ਬੈਠਾ, ਮੈਨੂੰ ਪਤਾ ਮੈਂ ਆਪਣੇ ਘਰ 'ਚ ਬੈਠਾ। ਜਿੰਨਾ ਚਿਰ ਬੇਗਾਨੇ ਦੇ ਘਰ, ਜਿੰਨਾ ਚਿਰ ਮੈਂ ਮਾਇਆ ਦੇ ਬਣਾਏ ਮਹਿਲ ਵਿੱਚ ਬੈਠਾਂਗਾ ਉਨਾ ਚਿਰ ਡਰ ਹੋਏਗਾ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਹਿਣਾ ਵੀ ਜਾ ਇੱਥੋਂ ਭਾਈ। ਮਾਇਆ ਦਾ ਮਹਿਲ ਹਮੇਸ਼ਾ ਕਿਰਾਏ ਦਾ ਹੈ, ਮਾਇਆ ਦਾ ਮਹਿਲ ਕਦੇ ਆਪਣਾ ਨਹੀਂ ਬਣਿਆ। ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬਾਹਰ ਨਾ ਹੋਏਗਾ ਫੇਰਾ। ਆਪਣਾ ਘਰ ਨਿੱਜ ਨਿੱਜੀ ਘਰ, ਜਦੋਂ ਨਿੱਜੀ ਘਰ ਮਿਲਦਾ ਨਾ ਉੱਥੇ ਸਹਿਜ ਹੁੰਦਾ, ਫਿਰ ਉੱਥੇ ਅਡੋਲ ਹੋ ਜਾਈਦਾ। ਜਦੋਂ ਅਡੋਲ ਹੋ ਗਏ, ਮਾਲਕ ਕਹਿੰਦੇ ਉੱਥੇ ਹੁਣ ਕੀ ਹੈ, ਹਰ ਕਾ ਨਾਮ ਆਧਾਰਾ, ਉੱਥੇ ਰੱਬ ਦਾ ਆਸਰਾ ਹੈ। ਅਤੇ ਜਿਹੜੇ ਮਾਇਆ ਦੇ ਮਹਿਲ 'ਚ ਰਹਿੰਦੇ ਥਾਂ, ਉੱਥੇ ਆਸਰਾ ਵੀ ਮਾਇਆ ਦਾ ਸੀ, ਵੀ ਜਿੰਨਾ ਕੁ ਚਿਰ ਮਾਇਆ ਆਈ ਜਾਏਗੀ ਉਨਾ ਕੁ ਚਿਰ ਮਾਇਆ ਦਾ ਮਹਿਲ ਹੈ, ਮਾਇਆ ਨਹੀਂ ਆਏਗੀ ਤਾਂ ਮਾਇਆ ਦਾ ਮਹਿਲ ਵੀ ਢਹਿ ਜਾਣਾ। ਕਿਰਾਏ ਦਾ ਘਰ ਤਾਂ ਉਨਾ ਚਿਰ ਹੀ ਹੈ ਨਾ ਜੀ, ਜਿੰਨਾ ਚਿਰ ਕਿਰਾਇਆ ਦੇ ਰਹੇ ਹਾਂ, ਕਿਰਾਇਆ ਨਾ ਹੁੰਦਾ ਉਹ ਇੱਕ ਮਹੀਨਾ, ਉਸੇ ਵੇਲੇ ਕਹਿੰਦੇ ਵੀ ਚੱਲ ਭਾਈ। ਮਾਇਆ ਦਾ ਘਰ ਉਨਾ ਚਿਰ ਹੀ ਹੈ ਜਿੰਨਾ ਚਿਰ ਮਾਇਆ ਆ ਰਹੀ ਹੈ, ਮਾਇਆ ਨਾ ਆਵੇ ਘਰ ਕਿੱਥੇ ਹੈ, ਮਾਇਆ ਦਾ ਘਰ ਕਿੱਥੇ, ਬਿਣਸ ਜਾਏਗਾ ਮਾਇਆ ਦਾ ਘਰ। ਅਤੇ ਨਿੱਜ ਘਰ ਐਸਾ ਵੀ ਇੱਥੇ ਕੋਈ ਪਰਵਾਹ ਨਹੀਂ, ਇੱਥੇ ਰੱਬ ਦਾ ਹੀ ਆਸਰਾ ਹੈ, ਇੱਥੇ ਮਾਇਆ ਦਾ ਆਸਰਾ ਨਹੀਂ ਹੈ, ਇੱਥੇ ਰੱਬ ਦਾ ਆਸਰਾ ਹੈ। ਅਤੇ ਮਾਲਕ ਕਹਿੰਦੇ ਭਾਈ ਇੱਥੇ ਹਰ ਕਾ ਨਾਮ ਆਧਾਰਾ, ਹੁਣ ਜਦੋਂ ਰੱਬ ਦਾ ਆਧਾਰ ਬਣ ਗਿਆ, ਨਾਮ ਆਸਰਾ ਬਣ ਗਿਆ, ਹੁਣ ਕਹਿੰਦੇ ਆਪਣੇ ਘਰ ਦੇ ਵਿੱਚ ਸੁੱਖ ਮਾਣੇ ਰਲੀਏ, ਮੈਂ ਤਾਂ ਪ੍ਰਸੰਨਤਾ ਨਾਲ ਰਹਿੰਦਾ, ਕਿਸੇ ਦੀ ਸੁਣਨੀ ਨਹੀਂ ਪੈਂਦੀ, ਕਿਸੇ ਦਾ ਉੱਚਾ ਨੀਵਾਂ ਬੋਲ ਨਹੀਂ

ਨਾ ਪੈਂਦਾ, ਆਪਣੇ ਘਰ 'ਚ ਬੈਠਾਂ ਸਫਾਈ ਕਰਾਂ ਨਾ ਕਰਾਂ, ਸੌਵਾਂ ਉੱਠਾਂ ਕੁਝ ਮਰਜ਼ੀ ਕਰਾਂ, ਕੋਈ ਡਰ ਨਹੀਂ, ਪਤਾ ਵੀ ਆਪਣਾ ਘਰ ਹੈ, ਦਿਨੇ ਸਾਫ਼ ਕਰ ਲਾਂ, ਦੁਪਹਿਰੇ ਸਾਫ਼ ਕਰ ਲਾਂ, ਸ਼ਾਮਾਂ ਨੂੰ ਸਾਫ਼ ਕਰ ਲਾਂ, ਜਿਵੇਂ ਮਰਜ਼ੀ ਉਹਨੂੰ ਮੈਂ ਸਜਾ ਲਵਾਂ, ਜਿਵੇਂ ਮਰਜ਼ੀ ਉਹਨੂੰ ਨਾ ਸਜਾਵਾਂ, ਉਹ ਸਾਰਾ ਕੁਝ ਜਦੋਂ ਨਿੱਜ ਘਰ ਆਪਣੀ ਛੱਤ ਹੇਠਾਂ ਆ ਜਾਈਦਾ ਹੈ ਫਿਰ ਸਾਰਾ ਕੁਝ ਮਿਲਦਾ ਹੈ। ਮਾਲਕ ਕਹਿੰਦੇ ਜਦੋਂ ਨਿੱਜ ਘਰ ਵਿੱਚ ਆ ਜਾਈਏ ਫਿਰ ਜੀਵਨ ਵੀ ਇੱਦਾਂ ਸੁੱਖਾਂ ਨਾਲ ਭਰ ਜਾਂਦਾ ਹੈ, ਜਿਵੇਂ ਉਸ ਇਨਸਾਨ ਨੂੰ ਪੁੱਛੋ ਜਿਹੜਾ ਕਿਰਾਏ ਦੀ ਛੱਤ ਛੱਡ ਕੇ ਅਤੇ ਆਪਣੀ ਛੱਤ ਥੱਲੇ ਆਇਆ ਹੋਵੇ, ਹੁਣ ਸੁੱਖ ਕਿੰਨਾ ਹੈ। ਇਸੇ ਤਰ੍ਹਾਂ ਜਿਹੜਾ ਸੁੱਖ ਉਹਨੂੰ ਹੈ, ਮਾਲਕ ਕਹਿੰਦੇ ਜਦੋਂ ਜੀਵ ਰੱਬ ਦੇ ਆਧਾਰ 'ਤੇ ਨਿੱਜ ਘਰ ਵਿੱਚ ਆਉਂਦਾ ਫਿਰ ਉਸੇ ਤਰ੍ਹਾਂ ਸੁੱਖ ਮਾਣੈ, ਰਲੀਆਂ ਉਦਾਂ ਦਾ ਹੀ ਸੁੱਖ ਮਾਣਦਾ।

ਗੁਰੂ ਨੇ ਜਦੋਂ ਉਪਦੇਸ਼ ਬਖਸ਼ਿਆ ਨਾ, ਹੁਣ ਉਸ ਉਪਦੇਸ਼ ਨੂੰ ਕਹਿੰਦੇ ਫਿਰ ਮੈਂ ਧਿਆਇਆ। ਧਿਆਇਆ ਤੋਂ ਭਾਵ ਭਾਵ ਅਰਥ ਹੈ ਕਮਾਇਆ, ਅੱਖਰੀ ਅਰਥ ਹੈ ਸਿਮਰਨਾ, ਚੇਤੇ ਕਰਨਾ। ਭਾਵ ਅਰਥ ਹੈ ਕਮਾਇਆ। ਗੁਰੂ ਦੇ ਸ਼ਬਦ ਨੂੰ ਇਕੱਲਾ ਜਪਣਾ ਥੋੜੀ ਹੈ, ਗੁਰੂ ਦੇ ਸ਼ਬਦ ਨੂੰ ਕਮਾਉਣਾ। ਜਿਹੜਾ ਉਪਦੇਸ਼ ਗੁਰੂ ਨੇ ਦਿੱਤਾ ਹੈ, ਮੈਂ ਜਿਵੇਂ ਡਾਕਟਰ ਦਵਾਈ ਲਿਖ ਕੇ ਦੇਵੇ, ਦਵਾਈ ਖਾਈ ਦੀ ਹੈ ਕਿ ਦਵਾਈ ਦਾ ਨਾਮ ਜਪੀ ਦਾ, ਖਾਣੀ ਪੈਂਦੀ ਹੈ, ਰੋਗ ਫੇਰ ਹੀ ਕੱਟਿਆ ਜਾਂਦਾ ਨਾ। ਅਤੇ ਜੇ ਆਪਾਂ ਕਹੀਏ ਵੀ ਮੈਂ ਲੈ ਤੇ ਸਾਰੀ ਦਵਾਈ ਆਉਂਦੀ ਹੈ, ਹੁਣ ਮੈਂ ਉਹਨੂੰ ਅੱਗੇ ਰੱਖ ਕੇ ਉਹਦੇ ਨਾਂ ਚੇਤੇ ਕਰ ਲਏ ਅਤੇ ਸਵੇਰੇ ਵੀ ਆਪਾਂ ਪਾਠ ਕਰ ਲਈਦਾ ਹੈ, ਦੁਪਹਿਰੇ ਵੀ ਪਾਠ ਕਰ ਲਈਦਾ ਹੈ, ਜਦੋਂ ਸ਼ਾਮਾਂ ਪੈਂਦੀਆਂ ਤਾਂ ਇੱਕ ਵਾਰੀ, ਕਿਉਂਕਿ ਤਿੰਨ ਖੁਰਾਕਾਂ ਉਹਨੇ ਕਿਹਾ ਸੀ ਦਿਹਾੜੀ 'ਚ ਖਾਣੀਆਂ, ਆਪਾਂ ਤਿੰਨੇ ਵਾਰੀ ਉਹਨੂੰ ਜਪ ਲਈਦਾ, ਤਿੰਨੇ ਵਾਰੀ ਜਪੀਦਾ ਜੀ, ਰੋਗ ਨਹੀਂ ਕੱਟਿਆ ਗਿਆ। ਰੋਗ ਕਿਵੇਂ ਕੱਟਿਆ? ਡਾਕਟਰ ਨੇ ਜਪਣ ਨੂੰ ਥੋੜ੍ਹੀ ਕਿਹਾ ਸੀ, ਡਾਕਟਰ ਨੇ ਤਾਂ ਖਾਣ ਨੂੰ ਕਿਹਾ ਸੀ, ਦਵਾਈ ਖਾ ਠੀਕ ਹੋ ਜਾਏਗਾ, ਤੇਰਾ ਰੋਗ ਕੱਟਿਆ ਜਾਏਗਾ। ਹੁਣ ਗੁਰੂ ਨੇ ਸ਼ਬਦ ਦਿੱਤਾ, ਇਕੱਲਾ ਧਿਆਉਣ ਨੂੰ ਥੋੜ੍ਹੀ ਦਿੱਤਾ ਵੀ ਜਪੀ ਚੱਲ, ਗੁਰੂ ਨੇ ਤਾਂ ਇਹ ਕਿਹਾ ਜਪ ਪਰ ਨਾਲ ਕਮਾ ਵੀ, ਕਮਾਏਗਾ ਤੇ ਰੋਗ ਕੱਟਿਆ ਜਾਏਗਾ ਨਾ। ਡਾਕਟਰ ਨੇ ਇਹ ਨਹੀਂ ਸੀ ਕਿਹਾ ਦਵਾਈ ਲਿਜਾ ਕੇ ਘਰੇ ਸਿਰਾਣੇ ਰੱਖ ਕੇ ਸੌਂ ਜਾਇਆ ਕਰ, ਕਿਹਾ ਸੀ ਕਿਤੇ ਨਾ? ਉਹਨੇ ਇਕੱਲਾ ਇਹ ਕਿਹਾ ਸੀ ਵੀ ਲਿਜਾ ਕੇ ਘਰੇ ਰੱਖ ਲਾ, ਜਪੀ ਜਾਈ। ਉਹਨੇ ਮੈਡੀਸਿਨ ਲਿਖ ਕੇ ਦਿੱਤੀ ਹੈ ਜਾਂ ਆਪਣੇ ਕੋਲੋਂ ਦਿੱਤੀ, ਉਹਨੇ ਇਸ ਕਰਕੇ ਦਿੱਤੀ ਮੈਨੂੰ ਜਾ ਕੇ ਖਾਣੀ, ਭਾਈ ਖਾਏਗਾ ਤੇ ਰੋਗ ਕੱਟਿਆ ਜਾਏਗਾ, ਜਿਹਨੇ ਖਾਧੀ ਉਹਦਾ ਰੋਗ ਕੱਟਿਆ ਗਿਆ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਹੈ, ਗੁਰੂ ਨੇ ਸ਼ਬਦ ਇਸ ਕਰਕੇ ਨਹੀਂ ਦਿੱਤਾ ਵੀ ਤੂੰ ਇਹਨੂੰ ਲੈ ਜਾ ਤੇ ਜਪੀ ਜਾਈ ਬਸ, ਇਕੱਲਾ ਪੜ੍ਹੀ ਚੱਲ, ਦਿਨ ਰਾਤ ਲੱਗਾ ਰਹਿ, ਪੜ੍ਹੀ ਚੱਲ ਬਸ। ਗੁਰੂ ਨੇ ਸ਼ਬਦ ਇਸ ਕਰਕੇ ਦਿੱਤਾ ਵੀ ਇਹਨੂੰ ਭਾਈ ਇਕੱਲਾ ਲੈ ਕੇ ਨਹੀਂ ਜਾਣਾ, ਇਹਨੂੰ ਪੜ੍ਹਨਾ ਵੀ ਹੈ, ਇਹਨੂੰ ਪੜ੍ਹਨਾ ਵੀ ਹੈ ਤੇ ਇਹਨੂੰ ਕਮਾਉਣਾ ਵੀ ਹੈ। ਪੜ੍ਹਨਾ ਇੱਦਾਂ ਕਹਿ ਲਓ ਵੀ ਅਸੀਂ ਦਵਾਈ ਸਾਰੀ ਲੈ ਆਉਂਦੀ ਹੈ ਅਤੇ ਜਿੰਨਾ ਚਿਰ ਕਮਾਇਆ ਨਹੀਂ ਨਾ ਉਨਾ ਚਿਰ ਇਹ ਹੀ ਹੈ ਵੀ ਬਸ ਇਕੱਲੀ ਲੈ ਆਉਂਦੀ ਹੈ, ਲਿਆ ਕੇ ਦਵਾਈ ਘਰੇ ਰੱਖੀ ਹੋਈ ਹੈ ਅਤੇ ਜਿੰਨਾ ਚਿਰ ਉਹਨੂੰ ਖਾਂਦੇ ਨਹੀਂ ਉਨਾ ਚਿਰ ਨਹੀਂ, ਉਨਾ ਚਿਰ ਕੁਛ ਨਹੀਂ। ਸੱਚ ਸ਼ਬਦ ਤੇ ਆਇਆ ਮੰਗਲ ਗਾਇਆ, ਕਹਿੰਦੇ ਜੋ ਗੁਰੂ ਨੇ ਉਪਦੇਸ਼ ਸੱਚ ਰੂਪੀ ਬਖਸ਼ਿਆ ਨਾ ਉਹਨੂੰ ਹੁਣ ਧਿਆਉਣਾ ਕੀਤਾ, ਜਦੋਂ ਉਹਨੂੰ ਧਿਆਉਣਾ ਕੀਤਾ ਪ੍ਰਸੰਨਤਾ ਮਿਲ ਗਈ, ਖੁਸ਼ੀ ਮਿਲ ਗਈ, ਚੂਕੇ ਮਨੋ ਅੰਦੇਸਾ, ਹੁਣ ਮਨ ਦਾ ਕੋਈ ਅੰਦੇਸਾ ਹੀ ਨਹੀਂ ਰਿਹਾ, ਮਨ ਦਾ ਕੋਈ ਸੰਸਾ ਹੀ ਨਹੀਂ ਰਿਹਾ, ਸਾਰੇ ਝੋਰੇ ਸਾਰੇ ਸੰਸੇ ਸਾਰੇ ਡਰ ਮਨ ਦੇ ਮੁੱਕ ਗਏ। ਮਨ ਨੂੰ ਡਰ ਕਾਹਦਾ? ਹੁਣ ਰੋਗ ਜਦੋਂ ਕੱਟਿਆ ਹੀ ਗਿਆ ਫਿਰ ਤੇ ਤੰਦਰੁਸਤ ਹੋ ਗਿਆ ਨਾ, ਜਦੋਂ ਤੰਦਰੁਸਤੀ ਹੋ ਗਿਆ ਫਿਰ ਡਰ ਕਾਹਦਾ? ਜਦੋਂ ਮੈਂ ਬਾਣੀ ਨੂੰ ਇਕੱਲਾ ਧਿਆਇਆ ਨਹੀਂ, ਧਿਆਉਣ ਦੇ ਨਾਲ ਨਾਲ ਕਮਾਇਆ ਵੀ ਹੈ, ਇਕੱਲਾ ਪੜ੍ਹਿਆ ਨਹੀਂ ਸ਼ਬਦ ਪੜ੍ਹਨ ਦੇ ਨਾਲ ਨਾਲ ਸ਼ਬਦ ਕਮਾਇਆ ਵੀ ਹੈ, ਮੇਰੇ ਮਨ 'ਚ ਡਰ ਕਾਹਦਾ ਰਹੇਗਾ ਜੀ? ਡਰ ਤੇ ਸਾਰੇ ਮੁੱਕ ਗਏ, ਸੰਸੇ ਝੋਰੇ ਤੇ ਸਾਰੇ ਲੱਥ ਗਏ, ਕਿਉਂਕਿ ਸ਼ਬਦ ਨੇ ਸੋਝੀ ਬਖਸ਼ਤੀ, ਸੁਚੇਤਤਾ ਬਖਸ਼ਤੀ। ਬਸ ਉਹ ਸ਼ਬਦ ਦੀ ਸੁਚੇਤਤਾ ਸਦਕਾ ਚੂਕੇ ਮਨੋ ਅੰਦੇਸਾ, ਸਤਿਗੁਰੂ ਕਹਿੰਦੇ ਮਨ ਤੋਂ ਸਾਰੇ ਸੰਸੇ ਲੱਥ ਗਏ, ਸੋ ਪ੍ਰਭ ਪਾਇਆ ਉਹ ਪਰਮੇਸ਼ਵਰ ਪ੍ਰਾਪਤ ਕਰ ਲਿਆ, ਕਤ ਹੈ ਨਾ ਜਾਇਆ। ਜਿਹੜਾ ਕਿਤੇ ਜਾਣ ਵਾਲਾ ਨਹੀਂ ਹੈ, ਭਾਵ ਸਦਾ ਸਥਿਰ ਰਹਿਣ ਵਾਲਾ ਹੈ, ਸਦਾ ਸਦਾ ਸੰਗ ਬੈਸਾ, ਹੁਣ ਉਹੀ ਮੇਰੇ ਨਾਲ ਹਰ ਵੇਲੇ ਬੈਠਦਾ ਹੈ, ਜਿਹੜਾ ਨਾ ਜੰਮਣ ਵਾਲਾ ਨਾ ਮਰਨ ਵਾਲਾ, ਉਹ ਜਿਹੜਾ ਕਿਤੇ ਵੀ ਜਾਣ ਵਾਲਾ ਨਹੀਂ ਹੈ, ਉਹ ਅਕਾਲ ਪੁਰਖ ਮੇਰੇ ਨਾਲ ਹਮੇਸ਼ਾ ਰਹਿੰਦਾ

फिर जी दूसरे पदे दी गुरु साहब जी ने संपूर्णता की। प्रभ जी भाणा सच्चा माणा, प्रभ जी भाणा बहुत औखा है। जिन्ना चिर प्रभ जी भाणा नहीं उन्ना चिर सच्चा माणा भी नहीं। रब ते सारिआं नूं ही चंगा लगदा है, रब नूं सारे चंगे नहीं लगदे। असीं ते कहने आ ना वी रब जी साडी वी सुणो, रब सानूं भा रिहा है, पर की असीं रब नूं भा गए? चंगा लगण तों भाव भा जाणा, रब सारिआं नूं भा रिहा है, रब नूं कौण भा रिहा है? रब नूं चंगा कौन लग रहा? जेड़ा रब नूं पाउंदा है, मालक कहिंदे माण वी उसे दी झोली च पैंदा है। सच्चा माण, सच्ची उस्तत, सच्ची वड्याई उहदी झोली विच ही पाउंदा है जेड़ा उहनूं पाउंदा है। हुण उहनूं पाउण वास्ते सच शब्द ते आया ध्याउणा पएगा, ਉਹਨੂੰ ਪਾਉਣ ਵਾਸਤੇ ਆਪਣਾ ਆਪਾਂ ਸਵਾਰਨਾ ਹੀ ਪਏਗਾ ਨਾ ਜੀ, ਵੀ ਮੈਂ ਉਹਨੂੰ ਚੰਗਾ ਲੱਗ ਜਾ। ਜਿਵੇਂ ਸੰਸਾਰਕ ਤੌਰ 'ਤੇ ਅਸੀਂ ਕਿਸੇ ਮਨੁੱਖ ਨੂੰ ਪਾਉਣਾ ਹੈ, ਚੰਗੇ ਲੱਗਣਾ, ਵੀ ਮੈਂ ਉਹਨੂੰ ਚੰਗਾ ਲੱਗ ਜਾ, ਸਾਡੀ ਕੋਸ਼ਿਸ਼ ਇਹ ਹੋਏਗੀ ਵੀ ਮੈਂ ਉਹ ਕਰਮ ਕਰਾਂ ਜਿਹੜੇ ਉਹਨੂੰ ਚੰਗੇ ਲੱਗਦੇ ਨੇ, ਉਹਨੂੰ ਪਾ ਜਾਂਗੇ। ਜਦੋਂ ਸਾਡੇ ਕੀਤੇ ਹੋਏ ਕਰਮ ਵੇਖੇਗਾ ਉਹਨੂੰ ਚੰਗੇ ਲੱਗਾਂਗੇ ਅਸੀਂ। ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਇਹ ਹੋਏਗੀ ਨਾ ਵੀ ਮੈਂ ਆਪਣੇ ਤਨ 'ਤੇ ਪਹਿਰਾਵਾ ਉੱਦਾਂ ਦਾ ਪਾਵਾਂ ਜਿਹੜਾ ਪਹਿਰਾਵਾ ਉਹਨੂੰ ਚੰਗਾ ਲੱਗੇ। ਫਿਰ ਦੂਜੀ ਕੋਸ਼ਿਸ਼ ਹੋਏਗੀ ਵੀ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ ਉਹ ਕੁਛ ਜੋ ਉਹਨੂੰ ਚੰਗਾ ਲੱਗੇ, ਮੈਂ ਉਹਦੇ ਸਾਹਮਣੇ ਕਰਮ ਉਹ ਕਰਾਂ ਜਿਹੜੇ ਕਰਮ ਉਹਨੂੰ ਚੰਗੇ ਲੱਗਣ। ਫਿਰ ਇੱਕ ਸੰਸਾਰੀ ਮਨੁੱਖ ਦੀ ਪ੍ਰਸੰਨਤਾ ਮਿਲਦੀ ਹੈ। ਇਸੇ ਤਰ੍ਹਾਂ ਪਰਮੇਸ਼ਵਰ, ਮੈਂ ਉਹਨੂੰ ਚੰਗਾ ਲੱਗਾਂ ਉਹਦੇ ਵਾਸਤੇ ਕੀ ਕਰਾਂ? ਸਭ ਤੋਂ ਪਹਿਲਾਂ ਤਾਂ ਮੈਂ ਕਰਮ ਉਹ ਕਰਾਂ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਹੁਣ ਇੱਥੇ ਪਹਿਰਾਵੇ ਵਾਲੀ ਗੱਲ ਤਾਂ ਛੱਡ ਦਿਓ ਨਾ, ਵੀ ਪਹਿਰਾਵਾ ਉਹਨੂੰ ਕੋਈ ਪਾਉਂਦਾ ਹੋਵੇਗਾ ਨਹੀਂ, ਪਹਿਰਾਵਾ ਜਿੱਦਾਂ ਦਾ ਮਰਜ਼ੀ ਹੋਵੇ, ਰੰਗ ਜਿੱਦਾਂ ਦਾ ਮਰਜ਼ੀ ਹੋਵੇ, ਪਹਿਰਾਵਾ ਜਿੱਦਾਂ ਦਾ ਮਰਜ਼ੀ ਹੋਵੇ, ਉਹਨੂੰ ਕੀ ਪਾਉਣਾ? ਉਹਨੂੰ ਸਾਡੇ ਕਰਮ। ਮੈਂ ਕਰਮ ਉਹ ਕਰਾਂ ਜਿਹੜੇ ਉਹਨੂੰ ਚੰਗੇ ਲੱਗਣ, ਮੈਂ ਆਪਣੀ ਜ਼ੁਬਾਨੋਂ ਬੋਲਾਂ ਉਹ ਜੋ ਉਹਨੂੰ ਪਾਵੇ, ਮੈਂ ਉਹਦੇ ਅੱਗੇ ਭੇਟਾਂ ਉਹ ਰੱਖਾਂ ਜਿਹੜੀ ਉਹਨੂੰ ਚੰਗੀ ਲੱਗ ਜੇ, ਫਿਰ ਉਹਨੂੰ ਪਾਵਾਂਗਾ। ਉਹਨੂੰ ਪਾਉਣ ਵਾਸਤੇ ਮੈਂ ਸਵਾਰਿਆ ਕੀ ਹੈ? ਜਿੰਨਾ ਚਿਰ ਸਵਾਰਿਆ ਨਹੀਂ ਉਹਨਾਂ ਚਿਰ ਪਾ ਨਹੀਂ ਸਕਦਾ। ਮਾਲਕ ਕਹਿੰਦੇ ਪ੍ਰਭ ਜੀ ਭਾਣਾ ਸੱਚਾ ਮਾਣਾ, ਜਿਹੜੇ ਰੱਬ ਜੀ ਨੂੰ ਪਾਉਂਦੇ ਨੇ ਉਹਨਾਂ ਨੂੰ ਸੱਚਾ ਮਾਣ ਮਿਲਦਾ, ਉਹਨਾਂ ਦੀ ਝੋਲੀ ਚੋਂ ਵਡਿਆਈ ਪਾਉਂਦਾ। ਉਹਨੂੰ ਪਾਉਣ ਵਾਸਤੇ ਸਭ ਤੋਂ ਵੱਡਾ ਗੁਣ ਮੈਨੂੰ ਜ਼ਿੰਦਗੀ 'ਚ ਇਨਸਾਨੀਅਤ ਕਮਾਉਣੀ ਪਏਗੀ, ਉਹਨੂੰ ਪਾਵਾਂਗਾ। ਉਹਨੂੰ ਸਭ ਤੋਂ ਚੰਗਾ ਕੀ ਲੱਗਦਾ? ਜੋ ਉਹਨੇ ਮਨੁੱਖ ਵਿੱਚ ਬਣਾਇਆ ਹੈ ਸਭ ਤੋਂ ਚੰਗਾ ਉਹਨੂੰ ਉਹ ਲੱਗਦਾ, ਉਹਨੇ ਮਨੁੱਖ ਦੇ ਵਿੱਚ, ਇਨਸਾਨ ਦੇ ਵਿੱਚ ਇਨਸਾਨੀਅਤ, ਮਨੁੱਖ ਵਿੱਚ ਮਨੁੱਖਤਾ ਬਣਾਈ ਹੈ। ਜਿਹੜੇ ਮਨੁੱਖ ਨੇ ਕਮਾਉਣੀ ਸਿੱਖ ਲਈ ਇਨਸਾਨੀਅਤ ਉਹਨੂੰ ਪਾ ਗਿਆ, ਜਿਹੜਾ ਨਾ ਕਮਾਉਣੀ ਸਿੱਖ ਸਕਿਆ ਉਹ ਨਹੀਂ ਪਾਇਆ। ਜਿਹੜਾ ਕਮਾਉਣੀ ਸਿੱਖ ਗਿਆ ਉਹਨੂੰ ਵਡਿਆਈ ਵੀ ਬਖਸ਼ਤੀ, ਉਹਨੂੰ ਮਾਣ ਵੀ ਬਖਸ਼ਤਾ, ਅਤੇ ਜਿਹੜਾ ਨਹੀਂ ਕਮਾਉਣਾ ਸਿੱਖ ਸਕਿਆ ਉਹ ਰਹਿ ਗਿਆ। ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਧਨ ਸਹਿਜੇ ਦਿੱਤਾ। ਫਿਰ ਰੱਬ ਆਪਣਾ ਨਾਮ ਰੂਪੀ ਧਨ ਸਹਿਜ ਸੁਭਾਅ ਉਸ ਜੀਵ ਦੀ ਝੋਲੀ ਵਿੱਚ ਪਾਉਂਦਾ ਹੈ ਜਿਹੜਾ ਜੀਵ ਉਹਨੂੰ ਪਾ ਜਾਂਦਾ ਹੈ। ਕਹੋ ਨਾਨਕ, ਨਾਨਕ ਜੀ ਇਹ ਵਾਤ ਆਖੋ, ਤਿਸ ਜਨ ਬਲਿਹਾਰੀ, ਹੇ ਮਾਲਕ ਜੀਓ, ਮੈਂ ਤੁਹਾਡੇ ਐਸੇ ਸੇਵਕ ਤੋਂ ਕੁਰਬਾਨ ਜਾਂਦਾ ਹਾਂ
तेरा दान सबनी है लीता जिन्ना ने तेरा दान हासिल कीता है ओ दान जेड़ा प्रभ हर धन सहजे दीता जेड़ा तुही धन नाम रूपी धन सहज सुभा जीवा नू बख्श दे ते जेड़े सेवका ने उस धन नू हासिल कीता है असी ओना सेवका तो कुर्बान जाने हाँ वारने जाने हाँ जेड़े सेवका ने अपनी जिंदगी अंदर नाम रूपी धन नू कमाया है नाम रूपी धन जिन्ना ने हासिल कीता है। इस तरह जी गुरु अर्जन देव पातशाह ने अज सानू अपना आपा सवारण दे वास्ते उपदेश बख्शिया। जिन्ना ने गुरु नू मिल के अपना आपा सवार लिया गुरु दे दसे राह ते तुर पे गुरु दे दर्शाए हुए मार्ग ते तुर पे गुरु दे दर्शाए मार्ग ते तुरे जांदे आ जिन्ना ने अपने जीवन विच गुण धारण कर ले वह गुणवान पुरश अकाल पुरख नू मिल गए उन्हां नाल मिलाप बन गया ते जिन्ना दा मेल उन्हां नाल बनिया उन्होंने जीवन सफल अंक कीता है उन्हां दे जीवन विचों मौत दा डर मौत दा भय खत्म होया उन्होंने जिंदगी दा मनोरथ हासिल करके ते सुख रलियां माणिया ने आनंद माणिया है प्रसन्नता माणी है जिन्हां ने गुरु दे दर्शाए हुए मार्ग ते चल के अकाल नू हासिल कीता है। ते जेड़े गुरु दे दसे मार्ग तो सखणे रह गए वो अज भी ठोकरां खांदे ने ते वो सदीव सारी जिंदगी फिर ठुड्डे ते ठोकरां ते ही ने उन्हां नू कदे मंजल नहीं मिलदी। गुरु कृपा करे कि ते सतगुरु दे दरसाए मार्ग ते सानू चलना आ जाए तां जो गुरु पातशाह दे दित्ते हुए मार्ग ते चलदे आ असी भी अपनी जिंदगी दा मुकाम मनोरथ हासिल कर सकीए ते अपने जीवन सफल करके जाइए। साहिब अगे अरदास अरजोई करिया करो गुरवड भागी पाया ऐसा गुरवड भागी पाया गुरवड भागी पाया ऐसा

ਸਤਿਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ, ਇਹ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨਮਜੀਆਂ ਵਧਾਈਆਂ ਰਾਗ ਰਤਨ ਪਰਿਵਾਰ।

ਬਿਟਾ ਜਿਸ ਦੀਆਂ ਹੀ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਪਤ ਰੂਪਿਆ ਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੁਟਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਨੀ ਸੁਣਤੇ ਪੁਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ। ਘਰ ਨੌ ਨਿਦਾ ਵਿਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਨ ਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਮ ਤੇਰੇ ਪਾਣੀ ਸਰਬੱਤ ਦਾ ਭਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਹੀ ਰਾਮ ਸ਼੍ਰੀ ਕ੍ਰਿਸ਼ਨ ਤੁਮ, ਤੂੰ ਹੀ ਬਿਸ਼ਨ ਕੋ ਰੂਪ,

ਪਰ ਤਖ ਗੁਰੂ ਨਿਸਤਾਰੀ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਰੂਪਯਨ ਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨਾ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਪਿਆ ਵੰਡ ਸਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡ ਕੀਤਾ, ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਿ।

ਨਾਮਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ।

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਮ ਤੇਰੇ ਪਾਣੀ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ

ऐसो गुण मेरो प्रभु जी की ना।

ਪੇਕੇ ਉਹ ਲਾਲਨ ਪਾਟ ਵਿੱਚ ਖੋਏ ਆਨੰਦ ਚਿੰਤਾ ਹਰ ਕੇ ਪਤੀਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ।

ਗੁਰਮੁਖ ਸਾਹਿਬ ਜਪਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ। ਪਾਣੀ ਦੇ ਧੋਣ ਦੇ ਨਾਲ ਜਿਹੜੇ ਸਾਡੇ ਹੱਥ ਪੈਰ ਨੇ ਬਾਹਰੀ ਤੌਰ 'ਤੇ ਉਹ ਸਾਫ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਜਨਮਾਂ ਜਨਮਾਂ ਦੀ ਇਹਨੂੰ ਮੈਲ ਲੱਗੀ ਹੋਈ ਹੈ। ਕਾਲਾ ਹੋਆ ਸਿਆਓ, ਐਂ ਕਾਲਾ ਸਿਆਹ ਹੋਇਆ ਪਿਆ ਵਾ, ਇੰਨੀ ਮੈਲ ਜਨਮਾਂ ਜਨਮਾਂ ਦੀ ਪਾਪ ਕੀਤੇ ਨੇ ਲੱਗੀ ਹੋਈ ਹੈ, ਇਹ ਕਿੱਦਾਂ ਉਤਰੇਗੀ? ਜਿਵੇਂ ਮੂਤ ਪਲੀਤੀ ਕੱਪੜ ਹੋਏ, ਜਦੋਂ ਕੱਪੜੇ ਗੰਦੇ ਹੋ ਜਾਂਦੇ ਨੇ, ਦੇ ਸਾਬੂਣ ਲਈਏ ਉਹ ਧੋਏ, ਫਿਰ ਆਪਾਂ ਸਾਬਣ ਲੈ ਕੇ ਧੋਂਦੇ ਹਾਂ। ਇੱਦਾਂ ਸਾਡਾ ਮਨ ਹੈ, ਜਨਮਾਂ ਜਨਮਾਂ ਦਾ ਕਾਲਾ ਹੋਇਆ ਪਿਆ, ਅਤੇ ਉਹਨੂੰ ਆਪਾਂ ਜਿਹੜਾ ਨਾਮ ਦਾ ਸਾਬਣ ਹੈ ਵਾਹਿਗੁਰੂ ਨਾਮ ਦਾ, ਜੋ ਆਪਾਂ ਜਪਾਂਗੇ ਤਾਂ ਹੀ ਸਾਡਾ ਜਿਹੜਾ ਮਨ ਹੈ ਉਹ ਸਵੱਛ ਹੋਏਗਾ, ਨਿਰਮਲ ਹੋਏਗਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਸ਼ਹਿਰ ਦਾ ਕੇਂਦਰੀ ਸਥਾਨ, ਸੰਗਤਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ 10-10:30 ਵਜੇ ਤੱਕ ਹੁੰਮ ਹੁੰਮਾ ਕੇ ਇੱਥੇ ਦਰਸ਼ਨ ਕਰਦੀਆਂ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਇੱਥੇ ਬੈਠੇ ਹੁੰਦੇ ਹਾਂ ਨਾ, ਕਿਉਂਕਿ ਬਾਹਰ ਐਸੀ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਜਾ ਕੇ ਆਪਾਂ ਨਾਮ ਜਪ ਲਾਂਗੇ, ਉੱਥੇ ਤਾਂ ਫਿਰ ਗੱਲਾਂ ਹੀ ਨੇ ਵੀ ਉਹਨੇ ਇੱਦਾਂ ਕਰਤਾ, ਉਹਨੇ ਇੱਦਾਂ ਕਰਤਾ, ਆਹ ਖਬਰ ਆ ਗਈ, ਉਹ ਖਬਰ ਆ ਗਈ। ਇਸ ਕਰਕੇ ਜਿੰਨਾ ਟਾਈਮ ਇੱਥੇ ਬੈਠੇ ਹਾਂ ਨਾ, ਉਹਨੂੰ ਸਫਲ ਕਰ ਲਿਆ ਕਰੀਏ। ਇਸ ਕਰਕੇ ਸਾਰੇ ਜਪੋ, ਗੱਜ ਕੇ ਜਪੋ,

ਫਿਰ ਹੋਰ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦਾ। ਜਦਕਿ ਦੁਨੀਆਂ ਦੀ ਜਿਹੜੀ ਵੀ ਕੋਈ ਵੀ ਚੀਜ਼ ਹੈ ਨਾ, ਉਹ ਜਦੋਂ ਸਾਨੂੰ ਮਿਲ ਜਾਂਦੀ ਹੈ ਨਾ, ਤੁਸੀਂ ਦੇਖਿਆ ਹੋਣਾ ਉਹ ਆਮ ਹੋ ਜਾਂਦੀ ਹੈ ਥੋੜ੍ਹੇ ਦਿਨਾਂ 'ਚ। ਕੋਈ ਵੀ ਚੀਜ਼ ਆਪਾਂ ਲੈਂਦੇ ਹਾਂ ਪਹਿਲਾਂ ਬੜਾ ਸਾਨੂੰ ਖੁਸ਼ੀ ਹੁੰਦੀ ਹੈ, ਉਹ ਖੁਸ਼ੀ ਹੁੰਦੀ ਹੈ ਦੋ ਚਾਰ ਦਿਨ ਦੀ, ਫਿਰ ਉਹ ਆਮ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਤੈਨੂੰ ਸਦੀਵੀ ਖੁਸ਼ੀ ਹੈ ਨਾ, ਉਹ ਨਾਮ ਜਪਣ ਦੇ ਨਾਲ ਹੀ ਮਿਲਣੀ ਹੈ। ਪਿਆਰ ਨੱਕ ਸਤਨਾਮ, ਜਿਹੜਾ ਤੇਰਾ ਮਨ ਅੰਦਰ ਠੰਡਾ ਹੋਣਾ ਨਾ, ਮਨ ਤਨ ਸੀਤਲ ਹੋਏ, ਉਹ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹੋਣਾ ਹੈ। ਸਾਰੇ ਜਪਿਆ ਕਰੋ ਵਾਹ।

ਪਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਹੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜੇ ਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਹਤ ਨਾਨਕ ਨਾਵੇਂ ਬਾਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰ

ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ

ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਬਿਜਲੀਆਂ ਚਮਕਨ ਕੁਰਨ ਕਟਾਇਤ ਕਾਲੀਆਂ, ਬਰਸਨ ਮੇਗ ਅਪਾਰ ਨਾਨਕ ਸੰਗਮ ਪਿਰੀ ਸੋਹੰਦੀਆਂ। ਨਾਨਕ ਸੋਹੀ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਹਦੇ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਹਰ ਉੱਠਾ ਚਿੱਤ, ਗਾਲੀ ਅਲਪ ਲਾਲੀਆਂ, ਕੰਮ ਨ ਆਵੇ ਮਿੱਤ। ਨਾਨਕ ਮਿੱਤਰਾਹੀ ਤਿਸ ਸਿਉਂ, ਸਭ ਕਿਛ ਜਿਸਕੇ ਹਾਥ, ਕੁਮਿੱਤਰਾ ਸਈ ਕਾਂਢੀਏ, ਇੱਕ ਵਿਖਣਾ ਚੱਲੇ ਸਾਥ। ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨ ਜਾਣੀ, ਆਵੇ ਆਪ ਲਖਾਏ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜੰਤੂ ਪਾਇਨ ਤਿਨਾ ਵੀ ਰੋਜ਼ੀ ਦੇ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੇ, ਜਾਂ ਸਿਫਤ ਕਰੀ ਅਰਦਾਸ। ਸੋ ਕਹੋ ਟਲ ਗੁਰ ਸੇਵੀਐ, ਅਹਿਨੇ ਸਹਿ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੋਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅੰਗ ਰੋਗ, एह तन ते सगल दूर कीना रहाओ बंधन तोर छोर बिखियाते गुर को शब्द मेरा हिर दीना रूप अनरूप मोर कछ ना बिचारिया प्रेम गया मोहे हर रंग पीना पेखे ओ लालन पट बीच खोए आनंद चिता हर के पतीन तिसी का ग्रह सोई प्रभ नानक सो ठाकुर तिसी को तीना

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੁਹਰਾ।

0: ਵਾਰਤਾ ਚੱਲ ਰਹੀ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੋਰ ਜਿਹੜੀ ਵਾਰਤਾ ਹੈ ਭਾਈ ਰਾਮ ਕੋਇਰ ਜੀ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ, ਉਹ ਫਿਰ ਕਹਿੰਦੇ ਮੈਂ ਅਗਾਂਹ ਜਾ ਕੇ ਰਾਮ ਕੋਇਰ ਕੀ ਫੇਰ, ਫੇਰ ਮਤਲਬ ਅੱਗੇ ਜਾ ਕੇ ਜਿੱਥੇ ਫਿਰ ਲੱਗੇਗਾ, ਇਸੇ ਹੀ ਵਾਰਤਾ ਨੂੰ ਕਵੀ ਸੰਤੋਖ ਸਿੰਘ ਜੀ ਜੋ ਭਾਈ ਰਾਮ ਕੋਇਰ ਜੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਚਕਾਰ ਗੱਲਬਾਤ ਹੋਈ, ਕਵੀ ਜੀ ਕਹਿੰਦੇ ਅੱਗੇ ਜਾ ਕੇ ਜਿੱਥੇ ਲੱਗੇਗਾ ਇਹ ਮੈਂ ਪ੍ਰਸੰਗ ਤੁਹਾਡੇ ਨਾਲ ਦੁਬਾਰਾ ਅੱਗੇ ਸਾਂਝਾ ਕਰਾਂਗਾ।
1: ਸੋ ਸਤਿਗੁਰ ਕੀ ਕਥਾ ਕਹੋ ਜਾਣਤ ਜਿਮ ਚਖੇਰ।
0: ਮੈਂ ਹੁਣ ਉਹ ਕਥਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੋ ਭਾਈ ਰਾਮ ਕੋਇਰ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਚੱਖ ਹੇਰ, ਚੱਖ ਮੈਨੇ ਦੇਖਣਾ, ਜਿਨ੍ਹਾਂ ਨੇ ਪ੍ਰਤੱਖ ਉੱਥੇ ਰਹਿ ਕੇ ਜੋ ਕੁਛ ਦੇਖਿਆ ਹੈ, ਕਿਉਂਕਿ ਕੁਛ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਇਕੱਤਰ ਕੀਤਾ ਹੈ ਔਰ ਕੁਝ ਇਤਿਹਾਸ ਭਾਈ ਰਾਮ ਕੋਇਰ ਜੀ ਪਾਸੋਂ ਮਿਲਿਆ ਹੈ। ਇਸ ਲਈ ਉਹ ਕਹਿ ਰਹੇ ਨੇ, ਕਹਿਣ ਲੱਗੇ ਵੀ ਜੋ ਦੇਖਿਆ ਹੈ ਉਹ ਹੁਣ ਪ੍ਰਸੰਗ ਜਿਹੜਾ ਆਪ ਜੀ ਦੇ ਨਾਲ ਸਾਂਝਾ ਕਰਦਾ, ਜੋ ਭਾਈ ਰਾਮ ਕੋਇਰ ਜੀ ਦੇ ਸਮੇਂ ਦੇ ਵਿੱਚ ਵਰਤਿਆ, ਉਹਨਾਂ ਨੇ ਜੋ ਇਤਿਹਾਸ ਦੇ ਵਿੱਚ ਲਿਖਿਆ ਸੁਣਾਇਆ ਉਹ ਕਵੀ ਜੀ ਬਿਆਨ ਕਰਦੇ ਹਨ।
1: ਸ਼੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ
0: ਕਹਿੰਦੇ ਗੁਰੂ ਕਲਗੀਧਰ ਮਹਾਰਾਜ ਜੋ ਸੂਝਵਾਨ ਹਨ, ਸਰਬ ਕਲਾ ਸਮਰੱਥ ਨੇ, ਉੱਚੀ ਮਤ ਦੇ ਧਾਰਨੀ ਹਨ,
1: ਜਗ ਤਾਰਨ ਸਿੱਖਿਆ ਗਿਆਨਾ,
0: ਜਿਹੜੇ ਜਗਤ ਦੇ ਤਾਰਨ ਦੀ ਸਮਰੱਥਾ ਵਾਲੇ ਨੇ, ਆਪਣੇ ਸਿੱਖਾਂ ਦੇ ਅੰਦਰੋਂ ਅੱਗ ਪਾਪ ਦਾ ਨਾਸ਼ ਕਰਨ ਵਾਲੇ ਨੇ। ਘੱਗਾ ਜਿਹੜਾ ਘਰ ਲਈ ਆਪਾਂ ਵਰਤਦੇ ਹਾਂ, ਘੱਗਾ ਅੱਗ ਉਹਦਾ ਮਤਲਬ ਹੁੰਦਾ ਪਾਪ, ਜੇ ਹੋਵੇ ਗੱਗਾ ਗਿਆਨ ਵਾਲਾ ਅੱਗ ਫਿਰ ਉਹਦਾ ਮਤਲਬ ਹੁੰਦਾ ਅਗਨੀ, ਜਿਵੇਂ ਅੱਗ ਦੀ ਅਸੀਂ ਗੱਲ ਕਰਦੇ ਹਾਂ। ਸਿਰਫ ਇੱਕ ਅੱਖਰ ਨਾਲ ਅਰਥ ਬਦਲ ਜਾਣੇ ਆ, ਅੱਗ ਅਤੇ ਅੱਗ, ਅੱਗ ਦਾ ਅਰਥ ਹੁੰਦਾ ਪਾਪ, ਆਪਣੇ ਸਿੱਖਾਂ ਦੇ ਅੰਦਰੋਂ ਜਿਹੜੇ ਪਾਪ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਹਨ।
1: ਤਿਨਕੇ ਨਿਕਟ ਰਹੇ ਸੁਖ ਮਾਨੀ,
0: ਜਿਹੜਾ ਸਮਰੱਥ ਸਤਿਗੁਰੂ ਜੀ ਦੇ ਨਿਕਟ ਰਹਿੰਦਾ ਹੈ ਮਨ ਕਰਕੇ,

0: दर्शन ज्ञान वाला पुरख करता है और उच्ची मत का जिहड़ा धारनी होवे जिहड़ा समत चंगी मत वाला ਉਹ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ।
1: ਗੁਰ ਭਾਣਾ ਜਿਨ ਕੇ ਮਨ ਭਾਵੇ,
0: ਗੁਰੂ ਮਹਾਰਾਜ ਦਾ ਹੁਕਮ ਜਿਹਦੇ ਮਨ ਨੂੰ ਭਾਉਂਦਾ ਹੈ, ਜਿਹੜੇ ਗੁਰੂ ਮਹਾਰਾਜ ਦੇ ਨੇੜੇ ਹੁੰਦੇ ਹੈ, ਸਤਿਗੁਰੂ ਦੇ ਦਰਸ਼ਨ ਕਰਦੇ ਹੈ ਔਰ ਸਤਿਗੁਰੂ ਦਾ ਹੁਕਮ ਜਿਨ੍ਹਾਂ ਨੂੰ ਚੰਗਾ ਮਿੱਠਾ ਪਿਆਰਾ ਲੱਗਦਾ ਹੈ।
1: ਅੱਠ ਹੋ ਜਾਮ ਏਕ ਲਿਵਲਾਵੇ,
0: ਉਹ ਫਿਰ ਅੱਠੇ ਪੈਰ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜ ਲੈਂਦਾ ਹੈ। ਫਿਰ ਧਿਆਨ ਦਿਓ, ਜਿਹੜੇ ਮਨ ਕਰਕੇ ਸਤਿਗੁਰੂ ਦੇ ਨੇੜੇ ਰਹਿੰਦੇ ਨੇ ਉਹ ਗਿਆਨ ਵਾਲੇ ਉੱਚੀ ਮਤ ਦੇ ਧਾਰਨੀ ਗੁਰੂ ਜੀ ਦੇ ਦਰਸ਼ਨ ਕਰਦੇ ਨੇ, ਗੁਰੂ ਮਹਾਰਾਜ ਦਾ ਹੁਕਮ ਉਹਨਾਂ ਨੂੰ ਮਿੱਠਾ ਪਿਆਰਾ ਲੱਗਦਾ ਹੈ। ਐਸੇ ਜਿਹੜੇ ਹੁੰਦੇ ਨੇ ਅੱਠੋ ਜਾਮ ਏਕ ਲਿਵ ਲਾਵੇ, ਅੱਠੇ ਜਾਮ ਅੱਠੇ ਪੈਰ ਉਹਨਾਂ ਦੀ ਸੁਰਤ ਇੱਕ ਨਾਲ ਜੁੜ ਜਾਂਦੀ ਹੈ, ਉਹਨਾਂ ਦੀ ਲਿਵ ਪਰਮੇਸ਼ਵਰ ਦੇ

0: ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ, ਮੈਂ ਪਰੇ ਹੋ ਜਾਂਦੀ ਹੈ ਔਰ ਸੱਚੀ ਪ੍ਰੀਤ ਪੈਦਾ ਹੁੰਦੀ ਹੈ, ਕਿਉਂਕਿ ਪਰਮੇਸ਼ਵਰ ਨਾਲ ਪ੍ਰੇਮ ਪਾਉਣ ਵਾਸਤੇ ਮੈਂ ਨੂੰ ਪਰੇ ਕਰਨਾ ਪਏਗਾ। ਜੇ ਮੈਂ ਹੈ ਤਾਂ ਪ੍ਰੇਮ ਨਹੀਂ ਹੈ, ਜੇ ਪ੍ਰੇਮ ਹੈ ਤਾਂ ਮੈਂ ਨਹੀਂ ਹੈ। ਜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਹੈ ਫਿਰ ਅੰਦਰ ਹੰਕਾਰ ਨਹੀਂ ਹੈ, ਅਤੇ ਜੇ ਅਹੰਕਾਰ ਭਰਿਆ ਹੈ ਫਿਰ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਨਹੀਂ ਹੈ। ਇੱਕ ਚੀਜ਼ ਹੋ ਸਕਦੀ ਹੈ, ਜਾਂ ਅਹੰਕਾਰ ਅਤੇ ਜਾਂ ਪਿਆਰ। ਸਤਿਗੁਰੂ ਦੇ ਚਰਨਾਂ ਦੇ ਪ੍ਰਤੀ ਪ੍ਰੇਮ ਜਿਹਦੇ ਅੰਦਰ ਹੁੰਦਾ ਹੈ ਉਹਦੇ ਅੰਦਰ ਅਹੰਕਾਰ ਨਹੀਂ ਹੁੰਦਾ। ਐਸਾ ਹੈ ਗੁਰੂ ਮਹਾਰਾਜ ਦੇ ਚਰਨਾਂ ਦਾ ਪ੍ਰੇਮ,
1: ਹਿਰਦੈ ਨਿਰੰਤਰ ਰਹਿ ਇੱਕ ਸਾਰਾ।
0: ਤੇ ਜਿਹਦੇ ਅੰਦਰ ਗੁਰੂ ਚਰਨਾਂ ਦਾ ਪ੍ਰੇਮ ਹੋਵੇ ਉਹਦੇ ਅੰਦਰ ਫਿਰ ਇੱਕ ਰਸ ਨਾਮ ਦਾ ਬਣਿਆ ਰਹਿੰਦਾ, ਉਹਦੀ ਬਿਰਤੀ ਜੁੜੀ ਰਹਿੰਦੀ ਹੈ, ਉਹਦੀ ਸੁਰਤ ਵਿੱਚ ਕੋਈ ਵੀ ਵਿਕਾਰਾਂ ਦਾ ਅਸਰ ਪ੍ਰਭਾਵ ਨਹੀਂ, ਉਹਦੀ ਸੁਰਤੀ ਕਿਤੇ ਹੋਰ ਲੱਗਦੀ ਨਹੀਂ, ਉਹ ਸੁਰਤ ਉਹਦੀ ਸ਼ਬਦ ਨਾਲ ਜੁੜ ਜਾਂਦੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ ਹੋ ਜਾਂਦਾ ਹੈ। ਜਿਨ੍ਹਾਂ ਦਾ ਗੁਰੂ ਮਹਾਰਾਜ ਦੇ ਨਾਲ ਪ੍ਰੇਮ ਬਣ ਆਵੇ
1: ਗੁਰੂ ਜੀ ਕਰ ਨਿਜ ਮਾਇਆ,
0: ਤੇ ਜਿਨ੍ਹਾਂ ਦਾ ਬਣ ਆਇਆ ਪ੍ਰੇਮ ਗੁਰੂ ਮਹਾਰਾਜ ਦੇ ਨਾਲ, ਫਿਰ ਮਹਾਰਾਜ ਜੀ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਘੁਮਿਆਰ ਨੇ ਭਾਂਡਾ ਤਿਆਰ ਕੀਤਾ ਹੈ, ਉਹਨੂੰ ਪਤਾ ਵੀ ਮੈਂ ਤਿਆਰ ਕੀਤਾ, ਪਰ ਫਿਰ ਵੀ ਉਹ ਠਣਕਾ ਕੇ ਦੇਖਦਾ ਵੀ ਇਹ ਪੱਕ ਗਿਆ ਕਿ ਨਹੀਂ ਪੱਕ ਗਿਆ। ਮਹਾਰਾਜ ਜੀ ਵੀ ਆਪਣੇ ਸਿੱਖਾਂ ਦੇ ਉੱਪਰ, ਸੇਵਕਾਂ ਦੇ ਉੱਪਰ ਇਹ ਜਿਹੜਾ ਇਹ ਸਾਂਘ ਵਰਤਾ ਕੇ ਦੇਖਦੇ ਆ ਗੁਰੂ ਮਹਾਰਾਜ। ਤਉ ਗੁਰ ਕੀ ਕਰ ਨਿਜ ਮਾਇਆ, ਇਹ ਜੋ ਤ੍ਰੈ ਗੁਣੀ ਮਾਇਆ ਹੈ,
1: ਰਾਮ ਕੋਇਰ ਕੋ ਮਨ ਪਰਮਾਇਆ।
0: ਮਹਾਰਾਜ ਜੀ ਦੇਖਣਾ ਚਾਹੁੰਦੇ ਆ ਵੀ ਇਹ ਜਿਹੜਾ ਤਿੰਨ ਗੁਣਾਂ ਤੋਂ ਉੱਪਰ ਉੱਠ ਕੇ ਦੁੱਖ ਸੁੱਖ ਤੋਂ ਨਿਆਰਾ ਹੋ ਗਿਆ, ਜਿਹੜਾ ਆਸਾ ਮਨਸਾ ਦਾ ਤਿਆਗ ਕਰ ਗਿਆ, ਕਿ ਇਹਦਾ ਮਨ ਵੀ ਕਿਤੇ ਭਰਮ ਜਾਂਦਾ ਹੈ। ਦੇਖੋ ਗੁਰੂ ਮਹਾਰਾਜ ਭਰਮਾਉਂਦੇ ਵੀ ਹੈ ਅਤੇ ਬਚਾਉਂਦੇ ਵੀ ਹੈ, ਬਚਾਉਂਦੇ ਵੀ ਸਤਿਗੁਰੂ ਮਹਾਰਾਜ ਆਪ ਨੇ, ਉਹ ਅੱਜ ਦੇ ਪ੍ਰਸੰਗ ਦੇ ਵਿੱਚ ਸਾਨੂੰ ਪਤਾ ਲੱਗੇਗਾ। ਕਹਿੰਦੇ ਕਿਵੇਂ ਭਾਈ ਰਾਮ ਕੋਇਰ ਜੀ ਦਾ ਮਨ ਜਿਹੜਾ ਸੀ ਉਹ ਭਰਮ ਗਿਆ, ਭਰਮ ਦੇ ਵਿੱਚ ਪੈ ਗਿਆ।
1: ਇਸ ਮੈਂ ਕੁਛ ਸ਼ੰਕਾ ਨਹੀਂ ਕੀਜੇ,
0: ਇਹਦੇ 'ਚ ਸ਼ੰਕਾ ਨਾ ਕਰਿਓ, ਕਿਉਂਕਿ ਪਿਛਲੇ ਦਿਨਾਂ ਤੋਂ ਤੁਸੀਂ ਸੁਣ ਰਹੇ ਹੋ ਭਾਈ ਰਾਮ ਕੋਇਰ ਜੀ ਸੰਤ ਰੂਪ ਨੇ, ਭਾਈ ਰਾਮ ਕੋਇਰ ਜੀ ਮਹਾਂਪੁਰਖ ਨੇ, ਭਾਈ ਰਾਮ ਕੋਇਰ ਜੀ ਤਿੰਨ ਗੁਣਾਂ ਤੋਂ ਉੱਪਰ ਉੱਠ ਕੇ ਛੈ ਸਹਿਜ ਅਵਸਥਾ ਦੇ ਵਿੱਚ ਨੇ, ਉਹ ਵੀ ਸੱਚ ਹੈ। ਜਿਹੜਾ ਹੁਣ ਮਨ ਭਰਮ ਜਾਣਾ ਇਹ ਵੀ ਸੱਚ ਹੈ, ਕਿਉਂਕਿ ਜੇ ਗੁਰਸਾਂਗ ਵਰਤਦਾ ਸਿੱਖ ਸਿੱਧਕ ਨਾ ਹਾਰੇ। ਹੁਣ ਮਹਾਰਾਜ ਨੇ ਸਾਂਗ ਕੀ ਵਰਤਿਆ, ਜਿਹੜਾ ਵਰਤਿਆ ਜਿਹਦੇ ਵਿੱਚ ਮਨ ਭਰਮਾਇਆ ਹੈ, ਇਸ ਮੈਂ ਕੱਚ ਸ਼ੰਕਾ ਨਾ ਕੀਜੈ। ਕਵੀ ਜੀ ਕਹਿੰਦੇ ਇਹ 'ਚ ਸ਼ੰਕਾ ਨਾ ਕਰਿਓ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ।
1: ਪੂਰਬ ਕੇਤਿਕ ਪੇ ਲਖ ਲੀਜੈ,
0: ਪਹਿਲਾਂ ਇਹ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਲਓ। ਭਾਈ ਰਾਮ ਕੋਇਰ ਜੀ ਦਾ ਜੀਵਨ ਤੁਸੀਂ ਲਗਾਤਾਰ ਇਹਨਾਂ ਦਿਨਾਂ ਵਿੱਚ ਸਰਵਣ ਕਰਦੇ ਆ ਰਹੇ ਹੋ, ਇਸ ਲਈ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੀ ਜਿਹੜਾ ਉਹਦੇ ਵਿੱਚ ਸਾਡਾ ਭਲਾ ਹੋਵੇਗਾ।
1: ਮਾਇਆ ਪ੍ਰਬਲ ਪ੍ਰਮਵਣ ਕਰੈ,
0: ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਨਾ, ਇਹ ਤਾਂ ਚੰਗੇ ਚੰਗਿਆਂ ਨੂੰ ਭਰਮਾ ਦਿੰਦੀ ਹੈ, ਚੰਗਿਆਂ ਚੰਗਿਆਂ ਨੂੰ, ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਜੋਗੀ, ਜੋਗੀ ਰਾਜ, ਤਪੀਸਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ। ਮਹਾਰਾਜ ਜੀ ਕਹਿੰਦੇ ਇਹ ਤਾਂ ਚੰਗੇ ਚੰਗਿਆਂ ਨੂੰ ਪਰਮਾ ਦਿੰਦੀ ਹੈ।
1: ਆਸਨੈ ਕੋ ਤਿਸ ਛਿਨ ਰਹਿ ਥਿਰੈ,
0: ਕੋਈ ਐਸਾ ਹੈ ਜਿਹੜਾ ਇਹਦੇ ਤੋਂ ਬਚ ਸਕਿਆ ਹੋਵੇ? ਵੱਡੇ ਵੱਡੇ ਰਿਸ਼ੀ ਮੁਨੀ ਵੀ ਜਿਹੜੇ ਆ ਉਹ ਇਹਦੇ ਵਿੱਚ ਡੋਲੇ ਹਨ।
1: ਸਤਿਗੁਰ ਦੇ ਨਿਜ ਹੱਥ ਬਚਾਵੇ,
0: ਹਾਂ ਜੇ ਸਤਿਗੁਰੂ ਜੀ ਕੋਈ ਸਾਂਘ ਵਰਤਦੇ ਨੇ ਉਹਦੇ ਵਿੱਚ ਜੇ ਸਿੱਖ ਡੋਲਦਾ ਹੈ ਤਾਂ ਸਤਿਗੁਰੂ ਜੀ ਹੱਥ ਦੇ ਕੇ ਉਹਨੂੰ ਬਚਾ ਵੀ ਲੈਂਦੇ ਆ, ਉਹਨੂੰ ਠਣਕਾ ਕੇ ਦੇਖ ਕੇ ਫਿਰ ਉਹਨੂੰ ਬਚਾ ਵੀ ਲੈਂਦੇ ਆ। ਇਸੇ ਤਰ੍ਹਾਂ ਕੁਝ ਭਾਈ ਰਾਮ ਕੋਇਰ ਜੀ ਨਾਲ ਹੋਣਾ ਹੈ।
1: ਸੋ ਉਬਰੈ ਮਨ ਨਹੀਂ ਡੋਲਾਵੇ,
0: ਤੇ ਜਿਹਨੂੰ ਸਤਿਗੁਰੂ ਹੱਥ ਦੇ ਕੇ ਬਚਾ ਲੈਂਦੇ ਆ ਫਿਰ ਉਹ ਦੁਬਾਰਾ ਡਾਵਾਂ ਡੋਲ ਨਹੀਂ ਹੁੰਦਾ, ਫਿਰ ਉਹ ਡੋਲਦਾ ਨਹੀਂ ਹੈ।
1: ਹਿਮ ਸ਼੍ਰੀ ਰਾਮ ਕੋਇਰ ਗੁਰ ਸਿੱਖਿਆ,
0: ਇਸੇ ਤਰ੍ਹਾਂ ਭਾਈ ਰਾਮ ਕੋਇਰ ਜੀ ਜਿਹੜੇ ਗੁਰੂ ਮਹਾਰਾਜ ਦੇ ਉੱਚੀ ਮੱਤ ਵਾਲੇ ਗੁਰੂ ਕੇ ਸਿੱਖ ਨੇ, ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਹੋਇਆ ਹੈ,
1: ਜਿਸ ਕੀ ਕਹੋ ਕਥਾ ਕੁਛ ਲਿਖਿਆ।
0: ਕਵੀ ਜੀ ਕਹਿੰਦੇ ਜੋ ਉਹਨਾਂ ਦੀ ਮੈਨੂੰ ਕਥਾ ਮਿਲੀ ਇਤਿਹਾਸ ਦੇ ਵਿੱਚ, ਜੋ ਉਹਨਾਂ ਦਾ ਪ੍ਰਸੰਗ ਮਿਲਿਆ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਮੈਂ ਕੁਛ ਲਿਖਣ ਲੱਗਾ ਹਾਂ।
1: ਸ੍ਰੀ ਗੁਰੂ ਗੋਬਿੰਦ ਸਿੰਘ ਗੁਰਬਰ ਦਸਮ,
0: ਕਹਿੰਦੇ ਦਸਵੇਂ ਪਾਤਸ਼ਾਹ ਦਸਵੀਂ ਜੋਤ ਗੁਰੂ ਨਾਨਕ ਸਾਹਿਬ ਦੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਹਿੰਦੇ ਨੇ ਜਿਨ੍ਹਾਂ ਦਾ ਪ੍ਰਤਾਪ ਬਹੁਤ ਵੱਧ ਹੈ, ਜਿਨ੍ਹਾਂ ਦੇ ਚਿਹਰੇ ਦਾ ਜਲਾਲ, ਚਿਹਰੇ ਦਾ ਨੂਰ ਇੰਨਾ ਹੈ, ਚਿਹਰੇ ਦੀ ਚਮਕ ਇੰਨੀ ਹੈ ਕਿ ਕਿਹੜਾ ਝੱਲੇ ਗੁਰੂ ਦੀ ਝੱਲ ਆ, ਗੁਰੂ ਦੀ ਝਾਲ ਜਿਹੜੀ ਆ ਉਹ ਕੌਣ ਝੱਲ ਸਕਦਾ। ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
1: ਕੰਠਨ ਕੁੰਦੜ ਪ੍ਰਚੰਡ ਅਗਾਰੀ।
0: ਮਹਾਰਾਜ ਜੀ ਦਾ ਇੱਕ ਧਨੁੱਖ ਹੈ, ਤੁਸੀਂ ਬੜੀ ਵਾਰ ਪ੍ਰਸੰਗ ਸੁਣਿਆ ਹੋਇਆ ਕਿ ਮਹਾਰਾਜ ਜੀ ਦਾ ਜਿਹੜਾ ਧਨੁੱਖ ਹੈ, ਉਸ ਧਨੁੱਖ ਦੀ ਜਿਹੜੀ ਡੋਰੀ ਹੈ ਚਿੱਲਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੂੰ ਚੜਾ ਸਕਦੇ, ਹੋਰ ਕਿਸੇ ਦੀਆਂ ਬਾਹਾਂ ਵਿੱਚ ਇੰਨਾ ਦਮ ਨਹੀਂ ਹੈ। ਉਹ ਜਿਹੜਾ ਕਹਿੰਦੇ ਬੜਾ ਮਜ਼ਬੂਤ ਹੈ, ਬੜਾ ਸਖਤ ਹੈ, ਭਾਰਾ ਵੀ ਬਹੁਤ ਹੈ, ਉਹ ਧਨੁੱਖ ਜਿਹੜਾ ਆਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਿਆ ਹੋਇਆ ਹੈ।
1: ਧਰਿਓ ਹੁਤੋ ਆਗੇ ਇੱਕ ਬਾਰੀ,
0: ਕਹਿੰਦੇ ਗੁਰੂ ਮਹਾਰਾਜ ਜੀ ਬਿਰਾਜਮਾਨ ਸੀ ਤੇ ਉਹ ਧਨੁੱਖ ਜਿਹੜਾ ਕਹਿੰਦੇ ਉੱਥੇ ਧਰਿਓ, ਉੱਥੇ ਪਿਆ ਹੋਇਆ, ਸੰਗਤ ਜਿਹੜੀ ਆ ਉਹ ਦੇਖਦੀ ਹੈ।
1: ਰਾਮ ਕੋਇਰ ਨੇ ਦੇਖਣ ਕੀ ਨਸ,
0: ਭਾਈ ਰਾਮ ਕੋਇਰ ਜੀ ਦੀ ਵੀ ਨਜ਼ਰ ਪੈ ਗਈ ਉਸ ਧਨੁੱਖ ਵੱਲ। ਜਦੋਂ ਭਾਈ ਰਾਮ ਕੋਇਰ ਜੀ ਨੇ ਇਸ ਧਨੁੱਖ ਨੂੰ ਦੇਖਣਾ ਕੀਤਾ,
1: ਸਤਿਗੁਰ ਬਲ ਤੇ ਅਧਿਕੈ ਚਿਨਸ,
0: ਕਹਿੰਦੇ ਸਤਿਗੁਰੂ ਦੀ ਹੁਣ ਪਰਮਾਤਮਾ ਨਾ ਮਾਇਆ ਨੇ, ਜਿਹੜਾ ਗੁਰੂ ਮਹਾਰਾਜ ਨੇ ਸਾਂਗ, ਇਹੀ ਤੇ ਸਾਂਗ ਸੀ ਜਿਹਦੇ ਵਿੱਚ ਉਹ ਮਨ ਉਹਨਾਂ ਦੇ ਵਿੱਚ ਸ਼ੰਕਾ ਪੈਦਾ ਹੋ ਗਈ, ਮਨ ਡੋਲਿਆ ਤੇ ਸ਼ੰਕਾ ਪੈਦਾ ਹੋ ਗਈ, ਸ਼ਰਧਾ ਉੱਥੇ ਖਤਮ ਹੋ ਜਾਂਦੀ ਹੈ। ਮਨ ਵਿੱਚ ਇਹ ਸ਼ੰਕਾ ਹੈ, ਸਤਿਗੁਰੂ ਜੀ ਤਾਂ ਬਹੁਤ ਬਲ ਵਾਲੇ ਹਨ,
1: ਪਤ ਬਲਵਾਨ ਸਰੀਰ ਵਿਸਾਲਾ,
0: ਪਰ ਇਹ ਜਿਹੜਾ ਧਨੁੱਖ ਪਿਆ ਇਹਦੇ ਲਈ ਬੜਾ ਬਲ ਚਾਹੀਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸਰੀਰ ਬਲ ਵਾਲਾ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ, ਉਹ ਮਰਦ ਅਗੰਬੜੇ ਹਨ।
1: ਹੁਣ ਹੈ ਧਨੁੱਖ ਕੀ ਵਿਦਿਆ ਵਾਲਾ,
0: ਸਤਿਗੁਰੂ ਜੀ ਤੀਰ ਚਲਾਉਣਾ ਵੀ ਜਾਣਦੇ ਆ, ਸਤਿਗੁਰੂ ਮਹਾਰਾਜ ਜੀ ਜਿਹੜਾ ਉਹ ਤੀਰ ਚਲਾਉਣ, ਜਦੋਂ ਧਨੁੱਖ ਨੂੰ ਦੇਖ ਰਹੇ ਆ ਭਾਈ ਰਾਮ ਕੋਇਰ ਜੀ, ਮਨ ਦੇ ਵਿੱਚ ਇਹ ਖਿਆਲ ਆਉਣੇ ਸ਼ੁਰੂ ਹੋ ਗਏ ਵੀ ਧਨੁੱਖ ਬੜਾ ਵੱਡਾ, ਇਹਦੀ ਡੋਰੀ ਦੇਖ ਕੇ, ਇਹਦਾ ਜਿਹੜਾ ਚਿੱਲਾ ਉਹ ਦੇਖ ਕੇ ਤੇ ਲੱਗਦਾ ਵੀ ਬੜਾ ਬਲ ਚਾਹੀਦਾ, ਬੜੀ ਤਾਕਤ ਚਾਹੀਦੀ ਹੈ ਇਹਨੂੰ ਡੋਰੀ ਨੂੰ ਚੜਾਉਣ ਵਾਸਤੇ। ਫਿਰ ਇਹਦੇ ਡੋਰੀ ਨੂੰ ਖਿੱਚ ਕੇ ਤੀਰ ਚਲਾਉਣ ਵਿੱਚ ਬੜਾ ਬਲ ਚਾਹੀਦਾ, ਬੜੀ ਤਾਕਤ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਲ ਵਾਲੇ ਹਨ, ਤਾਕਤਵਰ ਹਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ।
1: ਜਿਸ ਤੇ ਭੀਨੈ ਐਚਿਓ ਜਾਈ,
0: ਪਰ ਮੈਨੂੰ ਇੱਦਾਂ ਲੱਗਦਾ ਵੀ ਇਹ ਜਿਹੜਾ ਧਨੁੱਖ ਪਿਆ ਨਾ, ਇਹਦੀ ਜਿਹੜੀ ਡੋਰੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੀ ਨਹੀਂ ਚੜ੍ਹਨੀ। ਮਨ ਭਰਮਾਇਆ ਗਿਆ, ਮਨ ਵਿੱਚ ਸ਼ੰਕਾ ਆ ਗਈ। ਕਹਿੰਦੇ ਨੇ ਇਹ ਮੈਨੂੰ ਲੱਗਦਾ ਕਿ ਗੁਰੂ ਮਹਾਰਾਜ ਤੋਂ ਵੀ, ਤੇ ਪੀ ਨੈ ਅਚਿਓ ਜਾਈ ਐਂਚਿਓ, ਭਾਵ ਖਿੱਚਿਆ, ਵੀ ਇਹਦੇ 'ਤੇ ਤੀਰ ਲਾ ਕੇ ਇਹਦੀ ਡੋਰੀ ਨੂੰ ਖਿੱਚਣਾ, ਇਹ ਲੱਗਦਾ ਵੀ ਗੁਰੂ ਮਹਾਰਾਜ ਦੇ ਵੀ ਵੱਸ ਦੀ ਗੱਲ ਨਹੀਂ ਹੋਵੇਗੀ।
1: ਇਨਕੋ ਤਨੈ ਟਹਿਲ ਬਡਾਈ,
0: ਕਹਿੰਦੇ ਨੇ ਇਹ ਜਿਹੜਾ ਧਨ ਹੈ, ਭਾਵ ਧਨੁੱਖ ਹੈ, ਧਨੂ, ਧਨੂ ਦਾ ਮਤਲਬ ਹੁੰਦਾ ਧਨੁੱਖ। ਜੇ ਆਪਾਂ ਧਨ ਦਾ ਅਰਥ ਕਰਾਂਗੇ, ਬਹੁਤ ਅਰਥ ਨੇ ਗੁਰਬਾਣੀ ਦੇ ਵਿੱਚ, ਧਨ ਇਸਤਰੀ ਲਈ ਵੀ ਆਇਆ, ਧਨਤਾ ਵਾਸਤੇ ਵੀ ਆਇਆ, ਕਿਸੇ ਨੂੰ ਆਪਾਂ ਕਹਿੰਦੇ ਨਾ ਧਨ ਧਨ, ਉਹਦੇ ਵਾਸਤੇ ਵੀ ਆਇਆ। ਧਨ ਜਿਹੜਾ ਇਹ ਕੱਚਾ ਧਨ, ਸੱਚਾ ਧਨ, ਇਹਦੇ ਵਾਸਤੇ ਵੀ ਆਇਆ, ਧਨ ਇਸਤਰੀ ਵਾਸਤੇ ਵੀ ਆਇਆ। ਧਨੂ, ਧਨੂ ਮਤਲਬ ਧਨੁੱਖ, ਜਦੋਂ ਉਸ ਧਨੁੱਖ ਦੀ ਡੋਰੀ ਨੂੰ

0: ਤਾਕਿਤੇ ਦੀ ਡੋਰੀ ਨੂੰ ਖਿੱਚ ਕੇ ਚਲਾਉਂਦਾ ਹੋਵੇਗਾ।
1: ਅਰਜਣ ਆਦ ਪ੍ਰਸਮਝੇ ਪਏ,
0: ਪਹਿਲਾਂ ਸੁਣਿਆ ਹੈ ਕੌਰਵਾਂ ਤੇ ਪਾਂਡਵਾਂ ਦਾ। ਜਦੋਂ ਅਸੀਂ ਸੁਣਦੇ ਹਾਂ ਉਹਦੇ ਪਾਂਡਵਾਂ ਦੇ ਵਿੱਚ ਜਿਹੜਾ ਅਰਜੁਨ ਹੈ, ਕਹਿੰਦੇ ਉਹਦੇ ਬਾਰੇ ਤੇ ਪਹਿਲੇ ਬਹੁਤ ਜਿਹੜਾ ਉਹ ਸੁਣਨ ਨੂੰ ਮਿਲਦਾ ਹੈ।
1: ਤਿਨਕੇ ਧਨ ਐਸੇ ਸੁਣ ਲਏ,
0: ਵੀ ਉਹ ਬੜਾ ਕਮਾਲ ਦਾ ਤੀਰ ਅੰਦਾਜ਼ ਸੀ। ਆਪਾਂ ਸਾਰੇ ਸੁਣਦੇ ਹੀ ਹਾਂ ਕਿ ਜਦੋਂ ਉਹ ਘੁੰਮਦੀ ਹੋਈ ਮੱਛਲੀ ਤੇ ਪਾਣੀ ਦੇ ਵੱਲ ਦੇਖ ਕੇ ਤੇ ਉਹ ਤੀਰ ਚਲਾ ਕੇ ਉਹਦੀ ਅੱਖ ਦਾ ਨਿਸ਼ਾਨਾ ਲਾਉਣਾ, ਇਹ ਕਹਾਣੀਆਂ ਤੇ ਕਹਿੰਦੇ ਭਾਈ ਰਾਮ ਕੋਇਰ ਜੀ ਮਨ ਹੀ ਮਨ ਦੇ ਵਿੱਚ ਵਿਚਾਰ ਰਹੇ ਆ ਵੀ ਇਹ ਵਾਲੀਆਂ ਕਹਾਣੀਆਂ ਤੇ ਬਹੁਤ ਸੁਣੀਆਂ ਹੋਈਆਂ ਨੇ ਵੀ ਫਲਾਣੇ ਨੇ ਬੜਾ ਕਮਾਲ ਦਾ ਤੀਰ ਚਲਾਇਆ, ਉਹਦਾ ਧਨੁੱਖ ਬੜਾ ਭਾਰੀ ਸੀ, ਉਹਦਾ ਧਨੁੱਖ ਬਹੁਤ ਜਿਹੜਾ ਮਜ਼ਬੂਤੀ ਵਾਲਾ ਸੀ, ਇਹ ਤੇ ਪਹਿਲਾਂ ਬਹੁਤ ਸੁਣਿਆ ਹੋਇਆ ਹੈ। ਪਰ ਆਹ ਜਿਹੜਾ ਅਗਾਰੀ ਪਿਆ ਅੱਜ ਪ੍ਰਤੱਖ ਅੱਖਾਂ ਦੇਖ ਰਹੀਆਂ ਨੇ। ਇੱਕ ਤਾਂ ਹੁੰਦਾ ਨਾ ਸੁਣੀ ਸੁਣਾਈ ਗੱਲ ਵੀ ਸੁਣਿਆ ਵੀ ਫਲਾਣਾ ਇੱਦਾਂ ਦਾ ਸੀ, ਉਹ ਇੱਦਾਂ ਦਾ, ਉਹ ਇੱਦਾਂ ਦਾ, ਇੱਥੇ ਤੇ ਪ੍ਰਤੱਖ ਸਾਹਮਣੇ ਪਿਆ ਉਹ ਧਨੁੱਖ ਇੰਨਾ ਮਜ਼ਬੂਤ ਵੱਡੇ ਆਕਾਰ ਦਾ, ਜਿਹਦੀ ਡੋਰੀ ਵੀ ਦੇਖਣ ਨੂੰ ਲੱਗਦੀ ਹੈ ਵੀ ਕੋਈ ਖਿੱਚ ਨਹੀਂ ਸਕਦਾ ਇਹਨੂੰ। ਕਹਿੰਦੇ ਇਹ ਪ੍ਰਤੱਖ ਜਿਹੜਾ ਮਜ਼ਬੂਤੀ ਵਾਲਾ ਧਨੁੱਖ ਅੱਗੇ ਪਿਆ ਹੈ।
1: ਕਿਆ ਕਾਰਨ ਇਮ ਕਰਤ ਵਿਚਾਰੀ,
0: ਇਮ ਕਰਤ ਵਿਚਾਰੀ, ਭਾਈ ਰਾਮ ਕੋਇਰ ਜੀ ਦੇ ਮਨ 'ਚ ਵਿਚਾਰ ਚੱਲ ਪਈ ਕਿਆ ਕਾਰਨ ਵੀ ਗੁਰੂ ਮਹਾਰਾਜ ਨੇ ਇੱਥੇ ਲਿਆ ਕੇ ਇਹ ਰੱਖਿਆ ਹੋਇਆ ਹੈ, ਇੱਥੇ ਅੱਗੇ ਪਿਆ ਹੋਇਆ, ਇਹਦਾ ਕੀ ਕਾਰਨ ਹੈ।
1: ਤਿਸਕੇ ਮਨ ਕੀ ਸਤਿਗੁਰ ਜਾਨੀ,
0: ਹੁਣ ਉਹ ਭਾਈ ਸਾਹਿਬ ਜੀ ਭਾਈ ਰਾਮ ਕੋਇਰ ਜੀ ਦੇ ਮਨ ਵਿੱਚ ਵਿਚਾਰ ਚੱਲ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਮਨ ਦੀ ਵਿਚਾਰ ਸੁਣ ਰਹੇ ਪੜ੍ਹ ਰਹੇ ਨੇ, ਕਿਉਂਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਆਪਾਂ ਸਾਰੇ ਬੈਠੇ ਹਾਂ ਨਾ, ਹੁਣ ਸਾਡੇ ਅੰਦਰ ਕੀ ਕੁਛ ਚੱਲਦਾ ਪਿਆ ਸਾਡੇ ਨਾਲ ਦਿਆਂ ਨੂੰ ਥੋੜ੍ਹੀ ਪਤਾ ਵੀ ਜਿੰਨੇ ਆਪਾਂ ਬੈਠੇ ਹਾਂ ਸਾਨੂੰ ਥੋੜ੍ਹੀ ਪਤਾ ਨਾਲ ਦੇ ਮਨ 'ਚ ਕੀ ਹੈ ਉਹਦੇ ਕੀ ਹੈ, ਪਰ ਜਿਹਦੇ ਕੋਲ ਬੈਠੇ ਹਾਂ ਉਹਨੂੰ ਸਾਰਿਆਂ ਦਾ ਪਤਾ ਹੈ, ਉਹ ਬਿਨ ਬੋਲਿਆਂ ਸਭ ਕੁਛ ਜਾਣਦਾ ਵੀ ਇੱਕ ਅੰਦਰ ਕੀ ਸੋਚ ਰਿਹਾ, ਕੀ ਵਿਚਾਰ ਰਿਹਾ, ਕੀ ਇਹਦੇ ਅੰਦਰ ਚੱਲ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖ ਰਹੇ ਸੀ, ਕਿਉਂਕਿ ਇਹ ਸਾਂਗ ਵੀ ਗੁਰੂ ਮਹਾਰਾਜ ਨੇ ਵਰਤਾਇਆ। ਅਤੇ ਜਦੋਂ ਭਾਈ ਰਾਮ ਕੋਇਰ ਦੇ ਮਨ ਵਿੱਚ ਆਹ ਵਿਚਾਰਾਂ ਚੱਲਦੀਆਂ ਨੇ ਤੇ ਸਤਿਗੁਰੂ ਮਹਾਰਾਜ ਜੀ ਜਾਣ ਲੈਂਦੇ ਹਨ, ਕਹਿੰਦੇ ਹੁਣ ਆਪਣੇ ਇਸ ਸੇਵਕ ਦੇ ਮਨ ਦੀ ਸ਼ੰਕਾ ਨੂੰ ਦੂਰ ਕਰਨਾ ਚਾਹੁੰਦੇ ਆ। ਇਹੀ ਤੇ ਪੂਰੇ ਗੁਰੂ ਦੀ ਜਿਹੜੀ ਵਡਿਆਈ ਹੈ ਵੀ ਉਹ ਆਪਣੇ ਸਿੱਖਾਂ ਦੇ ਮਨਾਂ ਦੀਆਂ ਸ਼ੰਕਾਵਾਂ ਨੂੰ ਮਿਟਾ ਦਿੰਦੇ ਆ, ਕੋਈ ਸ਼ੰਕਾ ਮਨ ਦੇ ਵਿੱਚ ਰਹਿਣੀ ਨਹੀਂ ਦਿੰਦੇ। ਬੜੀ ਵਾਰ ਆਪਾਂ ਇਹ ਵਿਚਾਰਾਂ ਕਰ ਚੁੱਕੇ ਹਾਂ, ਤੁਹਾਡੇ ਮਨਾਂ 'ਚ ਬੜੇ ਸਵਾਲ ਆਉਂਦੇ ਨੇ, ਤੁਸੀਂ ਘਰੋਂ ਆਉਂਦੇ ਹੋ ਵੀ ਅੱਜ ਮੇਰਾ ਆਹ ਸਵਾਲ ਹੈ, ਆਹ ਮੇਰੀ ਸ਼ੰਕਾ, ਅੱਗੋਂ ਕੋਈ ਨਾ ਕੋਈ ਸ਼ਬਦ ਇੱਦਾਂ ਦਾ ਚੱਲਦਾ, ਤੁਹਾਡੀ ਸ਼ੰਕਾ ਦੂਰ ਹੋ ਜਾਂਦੀ ਹੈ, ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਂਦਾ। ਕਈ ਵਾਰੀ ਵਿਚਾਰਾਂ ਵਿੱਚੋਂ ਹੀ ਕੋਈ ਐਸੀ ਗੱਲ ਹੋ ਜਾਂਦੀ ਹੈ ਜਿਹਦੇ ਨਾਲ ਤੁਸੀਂ ਕਹਿੰਦੇ ਹੋ ਵੀ ਸਾਨੂੰ ਤੇ ਸਾਡੇ ਸਵਾਲ ਦਾ ਜਵਾਬ ਮਿਲ ਗਿਆ, ਆਹ ਤੇ ਇੰਨੇ ਚਿਰਾਂ ਤੋਂ ਮਨ ਵਿੱਚ ਸ਼ੰਕਾ ਬਣੀ ਹੋਈ ਸੀ ਅੱਜ ਦੂਰ ਹੋ ਗਈ। ਸਤਿਗੁਰੂ ਮਹਾਰਾਜ ਦੇ ਦਰ ਤੇ ਆਉਣ ਨਾਲ ਮਨ ਵਿੱਚ ਸਵਾਲ ਦਾ ਜਵਾਬ ਵੀ ਮਿਲ ਗਿਆ ਤੇ ਸ਼ੰਕਾਵਾਂ ਵੀ ਦੂਰ ਹੋ ਗਈਆਂ। ਇਹ ਸਤਿਗੁਰੂ ਜੀ ਦੀ ਵਡਿਆਈ ਹੈ ਮਹਾਰਾਜ ਜੀ ਦੀ। ਸਤਿਗੁਰੂ ਮਹਾਰਾਜ, ਹੁਣ ਕਬੀਰ ਸਾਹਿਬ ਨੇ ਕਿਹਾ ਉਸ ਗੁਰੂ ਦਾ ਮੈਂ ਕੀ ਕਰਨਾ ਜਿਹੜਾ ਆਪਣੇ ਸਿੱਖ ਦੇ ਅੰਦਰ ਦੀ ਸ਼ੰਕਾ ਹੀ ਦੂਰ ਨਾ ਕਰ ਸਕੇ। ਕਬੀਰ ਮਾਏ ਮੁੰਡੋ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਪਰ ਇੱਥੇ ਸਭ ਭਰਮ ਸਤਿਗੁਰੂ ਜੀ ਮਿਟਾ ਦਿੰਦੇ ਆ। ਹਾਂ, ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਉਹ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਗੁਰਬਾਣੀ ਦੀ ਸੰਥਿਆ ਲੈ ਕੇ ਤੇ ਸਹਿਜ ਪਾਠ ਕਰ ਲਵੇ, ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰੇ, ਉਹਨੂੰ ਹਰ ਸਵਾਲ ਦਾ ਜਵਾਬ ਵੀ ਮਿਲੇਗਾ ਔਰ ਮਨ ਦੀਆਂ ਸ਼ੰਕਾਵਾਂ ਵੀ ਮਿਟਣਗੀਆਂ। ਗੁਰੂ ਕਲਗੀਧਰ ਪਾਤਸ਼ਾਹ ਨੇ ਦੇਖਿਆ ਵੀ ਭਾਈ ਰਾਮ ਕੋਇਰ ਜੀ ਦੇ ਮਨ ਵਿੱਚ ਤਰਕ ਆ ਗਿਆ। ਹੁਣ ਸਤਿਗੁਰੂ ਮਹਾਰਾਜ ਜੀ ਉਸ ਤਰਕ ਨੂੰ ਮਿਟਾਉਣਾ ਚਾਹੁੰਦੇ ਆ। ਜਿਹੜੀ ਮਨ 'ਚ ਸ਼ੰਕਾ ਬਣ ਆਈ ਵੀ ਇਹ ਤੀਰ ਕੌਣ ਚੁੱਕਦਾ ਹੋਏਗਾ, ਕੌਣ ਚਲਾਉਂਦਾ ਹੋਏਗਾ, ਇਹਦੇ 'ਤੇ ਤੀਰ ਲਾ ਕੇ ਕੌਣ ਨਿਸ਼ਾਨਾ ਲਗਾ ਸਕਦਾ, ਕਿ ਐਵੇਂ ਦਿਖਾਉਣ ਨੂੰ ਹੀ ਰੱਖਿਆ ਹੋਇਆ ਵੀ ਦਿਖਾਵੇ ਵਾਸਤੇ ਵੀ ਆਓ, ਆ ਕੇ ਦੇਖੋ, ਦਰਸ਼ਨ ਕਰੋ ਤੇ ਜਾਓ, ਕੋਈ ਹੈ ਜਿਹੜਾ ਇਹਨੂੰ ਚਲਾਉਂਦਾ ਵੀ ਹੋਏਗਾ।

0: ਔਰ ਤੁਸੀਂ ਦੇਖੋ ਨੰਦੇੜ ਹਜ਼ੂਰ ਸਾਹਿਬ ਦੇ ਵਿੱਚ ਵੀ ਇਹੀ, ਜਦੋਂ ਮਹਾਰਾਜ ਦੀ ਵੱਖੀ ਦੇ ਵਿੱਚ ਛੁਰਾ ਵੱਜਦਾ ਨਾ ਅਤੇ ਟਾਂਕੇ ਲਾਏ ਜਾਂਦੇ ਆ, ਉਦੋਂ ਵੀ ਕਈਆਂ ਦੇ ਮਨਾਂ ਵਿੱਚ ਇਹ ਆਇਆ ਅਤੇ ਮਹਾਰਾਜ ਨੇ ਜਦੋਂ ਚਿੱਲਾ ਚੜ੍ਹਾ ਕੇ ਅਤੇ ਤੀਰ ਚਲਾਉਣਾ ਸੀ ਅਤੇ ਉਹ ਟਾਂਕੇ ਫਿਰ ਮਹਾਰਾਜ ਜੀ ਦੇ ਖੁੱਲ੍ਹ ਜਾਂਦੇ ਆ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ 'ਤੇ। ਇਹ ਅਨੰਦਪੁਰ ਸਾਹਿਬ ਦਾ ਪ੍ਰਸੰਗ ਹੈ ਭਾਈ ਰਾਮ ਕੋਇਰ ਜੀ ਵਾਲਾ। ਸਤਿਗੁਰੂ ਮਹਾਰਾਜ ਨੇ ਜਦੋਂ ਦੇਖਿਆ ਚਾਹਤ ਦਾਸ ਕੇ ਸੰਸੈ ਹਾਨੀ, ਚਾਹਤ ਚਾਹੁੰਦੇ ਨੇ ਕਿ ਹੁਣ ਭਾਈ ਰਾਮ ਕੋਇਰ ਜੀ ਦੇ ਅੰਦਰ ਜੋ ਸ਼ੰਕਾ ਹੈ ਇਹਨੂੰ ਮਿਟਾਇਆ ਜਾਵੇ।
1: ਕਹਿਓ ਕਿ ਤਿਆਰੀ ਵੈਰ ਕਰਾਵੋ।
0: ਸਤਿਗੁਰੂ ਮਹਾਰਾਜ ਨੇ ਕਿਹਾ ਵੀ ਚਲੋ ਭਾਈ ਅੱਜ ਅਸੀਂ ਬਾਹਰ ਜਾਣਾ, ਚੱਲਦੇ ਹਾਂ ਤਿਆਰੀ ਕਰਵਾਓ। ਅਸੀਂ ਬਾਹਰ ਜਿਹੜਾ ਉਹ ਜਾਣਾ ਹੈ ਤੇ ਸਾਡੇ ਚੱਲਣ ਦੀ ਤਿਆਰੀ ਕਰਵਾਈ ਜਾਵੇ।
1: ਗੱਜ ਬਾਜੀ ਚੜਬੇ ਸਜਵਾਵ ਹੋ।
0: ਮਹਾਰਾਜ ਕਹਿੰਦੇ ਪਹਿਲਾਂ ਘੋੜੇ ਤੇ ਸਵਾਰ ਹੋ ਕੇ ਚੱਲਾਂਗੇ, ਫਿਰ ਅੱਗੇ ਗੱਜ, ਗੱਜ ਮੈਨੇ ਹਾਥੀ, ਫਿਰ ਅੱਗੇ ਅਸੀਂ ਅਗਾਂਹ ਜਾ ਕੇ ਹਾਥੀ ਤੇ ਸਵਾਰੀ ਕਰਾਂਗੇ। ਪਹਿਲਾਂ ਘੋੜ ਸਵਾਰੀ ਕਰਨੀ ਹੈ, ਫਿਰ ਅੱਗੇ ਜਾ ਕੇ ਹਾਥੀ ਦੀ ਸਵਾਰੀ ਕਰਾਂਗੇ। ਘੋੜੇ ਵੀ ਤਿਆਰ ਕਰੋ ਤੇ ਹਾਥੀ ਵੀ ਤਿਆਰ ਕਰਕੇ ਲੈ ਕੇ ਚੱਲਣਾ ਹੈ।
1: ਕਹਿ ਰਾਮ ਕੋਇਰ ਸੰਗ ਲੀਨਸ।
0: ਔਰ ਨਾਲ ਭਾਈ ਰਾਮ ਕੋਇਰ ਜੀ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਵੀ ਸਾਡੇ ਨਾਲ ਚੱਲੋਗੇ। ਹੁਣ ਕਿਵੇਂ ਮਹਾਰਾਜ ਨੇ ਅੰਦਰ ਦੀ ਸੰਸਾ ਨੂੰ ਸ਼ੰਕਾ ਨੂੰ ਮਿਟਾਉਣਾ ਹੈ। ਸਾਹਿਬ ਕਹਿੰਦੇ ਚਲੋ ਬਈ ਘੋੜੇ ਹਾਥੀ ਤਿਆਰ ਕਰੋ, ਆਪਾਂ ਸਵਾਰੀ ਕਰਨੀ ਹੈ। ਭਾਈ ਰਾਮ ਕੋਇਰ ਜੀ ਨੂੰ ਵੀ ਕਹਿ ਦਿੱਤਾ ਤੁਸੀਂ ਸਾਡੇ ਨਾਲ ਚੱਲੋਗੇ।
1: ਸਾਇਕ ਧਨੁੱਖ ਲੀਨ ਜੋ ਪੀਨਸ।
0: ਤੇ ਮਹਾਰਾਜ ਨੇ ਉਹ ਧਨੁੱਖ ਹੱਥ ਨਾਲ ਇੱਦਾਂ ਚੁੱਕ ਲਿਆ। ਉਹ ਅਜੇ ਸੋਚਦੇ ਹੀ ਪਏ ਸੀ ਮਨ ਦੇ ਵਿੱਚ ਵੀ ਇਹ ਧਨੁੱਖ ਕੌਣ ਚੁੱਕੇਗਾ, ਏਡਾ ਭਾਰੀ ਕੌਣ ਇਹਦਾ ਚਿੱਲਾ ਚੜਾਏਗਾ, ਕੌਣ ਇਹਦੇ ਤੇ ਤੀਰ ਲਾ ਕੇ ਤੇ ਨਿਸ਼ਾਨਾ ਲਾਏਗਾ। ਇਹ ਤੇ ਐਵੇਂ ਦਿਖਾਵੇ ਲਈ ਰੱਖਿਆ ਹੋਇਆ, ਦਰਸ਼ਨਾਂ ਲਈ ਰੱਖਿਆ। ਪਰ ਮਹਾਰਾਜ ਨੇ ਜਦੋਂ ਕਿਹਾ ਨਾ ਭਾਈ ਰਾਮ ਕੋਇਰ ਜੀ ਚਲੋ ਸਾਡੇ ਨਾਲ ਤੁਸੀਂ ਵੀ, ਤੇ ਨਾਲ ਹੀ ਮਹਾਰਾਜ ਨੇ ਧਨੁੱਖ ਵੀ ਉਹ ਚੁੱਕ ਲਿਆ। ਕਵੀ ਜੀ ਆਖਦੇ ਹਨ
1: ਮੰਦ ਮੰਦ ਪੱਗ ਪੰਕਜ ਸਾਥ।
0: ਮੰਦ ਮੰਦ ਪੱਗ ਪੱਗ ਮੈਨੇ ਪੈਰ, ਚਰਨਾਂ ਨਾਲ ਸਤਿਗੁਰੂ ਜੀ ਫਿਰ ਹੌਲੀ ਹੌਲੀ ਅੱਗੇ ਨੂੰ ਤੁਰ ਪਏ ਹਨ।
1: ਆਏ ਬਹਿਰ ਤੁਹਾਡੇ ਗੁਰਨਾਥ।
0: ਕਹਿੰਦੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਭਾਈ ਰਾਮ ਕੋਇਰ ਜੀ ਔਰ ਨਾਲ ਗੁਰੂ ਕਾ ਖਾਲਸਾ। ਕੁਛ ਕੁ ਦੂਰੀ ਉੱਤੇ ਸਤਿਗੁਰੂ ਮਹਾਰਾਜ ਜੀ ਜਾ ਕਰਕੇ ਰੁਕੇ ਹਨ।
1: ਕਰਤ ਪ੍ਰਤੀਖਨ ਗਜ ਸਜ ਆਵੇ।
0: ਹੁਣ ਘੋੜੇ ਨੇ ਤੇਜ ਦੌੜਨਾ, ਹਾਥੀ ਨੇ ਆਰਾਮ ਨਾਲ ਚੱਲਣਾ। ਹਾਥੀ ਦੀ ਚਾਲ ਤੇ ਘੋੜੇ ਦੀ ਚਾਲ 'ਚ ਫਰਕ ਹੈ ਨਾ। ਘੋੜੇ ਨੇ ਤੇਜ਼ੀ ਨਾਲ ਅੱਗੇ ਲੰਘ ਜਾਣਾ, ਹਾਥੀ ਨੇ ਆਰਾਮ ਨਾਲ। ਸਤਿਗੁਰੂ ਜੀ ਕਹਿੰਦੇ ਕੁਛ ਦੂਰੀ 'ਤੇ ਜਾ ਕੇ ਖਲੋ ਗਏ ਔਰ ਇੰਤਜ਼ਾਰ ਕਰਦੇ ਆ। ਕਰਤ ਪ੍ਰਤੀਖਨ ਗੱਜ ਸੱਜ ਆਵੇ ਵੀ ਉਸ ਹਾਥੀ ਨੂੰ ਸਜਾ ਕੇ ਲੈ ਕੇ ਆਉਣਾ ਜਿਹਦੇ 'ਤੇ ਸਵਾਰੀ ਕਰਨੀ ਹੈ। ਇਹ ਵੀ ਮਹਾਰਾਜ ਦਾ ਇੱਕ ਸਾਂਗ ਹੈ, ਇਹ ਮਹਾਰਾਜ ਨੇ ਸਾਂਗ ਵਰਤਿਆ। ਸਤਿਗੁਰੂ ਜੀ ਕਹਿੰਦੇ ਅਸੀਂ ਜਦੋਂ ਤੱਕ ਉਹ ਹਾਥੀ ਆ ਨਹੀਂ ਜਾਂਦਾ ਅਸੀਂ ਉਹਦਾ ਇੰਤਜ਼ਾਰ ਕਰਦੇ ਹਾਂ।
1: ਕਹਿਓ ਕਿ ਤਬਲੋ ਤੀਰ ਚਲਾਵ ਹੈ।
0: ਤੇ ਜਦੋਂ ਤੱਕ ਹਾਥੀ ਨਹੀਂ ਆਉਂਦਾ ਉਦੋਂ ਤੱਕ ਆਪਾਂ ਨਿਸ਼ਾਨਾ ਹੀ ਲਾ ਲਈਏ, ਉਦੋਂ ਆਪਾਂ ਤੀਰ ਹੀ ਚਲਾ ਲਈਏ। ਸਤਿਗੁਰੂ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ।
1: ਤਿਸੀ ਧਨੁਸ਼ ਕੋਲੇ ਜਗਨਾਇਕ।
0: ਉਸੇ ਵੇਲੇ ਮਹਾਰਾਜ ਨੇ ਭਾਈ ਰਾਮ ਕੋਇਰ ਜੀ ਕੋਲ ਹੀ ਖਲੋਤੇ ਹੋਏ ਆ। ਸਤਿਗੁਰੂ ਜੀ ਨੇ ਉਸੇ ਵੇਲੇ ਧਨੁੱਖ ਉਹਦੀ ਡੋਰੀ ਜਿਹੜੀ ਆ ਉਹ ਖਿੱਚ ਕੇ ਮਹਾਰਾਜ ਨੇ ਦੂਸਰੇ ਕਿਨਾਰੇ 'ਤੇ ਜਾ ਕੇ ਉਹਨੂੰ ਬੰਨਣਾ, ਚਿੱਲਾ ਚੜਾਉਣਾ ਕੀਤਾ ਉਸ ਧਨੁੱਖ ਦਾ। ਭਾਈ ਰਾਮ ਕੋਇਰ ਜੀ ਦੇਖ ਰਹੇ ਹਨ। ਮਹਾਰਾਜ ਨੇ ਪੱਥੇ ਵਿੱਚੋਂ ਕੱਢਿਆ ਤੀਰ ਤੇ ਤੀਰ ਕੱਢ ਕੇ ਉਹਦੇ ਚਿੱਲੇ 'ਤੇ ਚੜਾਉਣਾ ਕੀਤਾ। ਸਤਿਗੁਰੂ ਜੀ ਨੇ ਫਿਰ ਆਪਣੇ ਹੱਥ ਦੇ ਨਾਲ ਉਹਦੀ ਡੋਰੀ ਜਿੱਥੇ ਤੀਰ ਮਹਾਰਾਜ ਨੇ ਡੋਰੀ ਨਾਲ ਲਗਾਇਆ, ਫਿਰ ਸਤਿਗੁਰੂ ਜੀ ਨੇ ਇੱਕ ਹੱਥ ਉਸ ਡੋਰੀ ਤੇ ਇੱਕ ਹੱਥ ਅੱਗੇ ਧਨੁੱਖ ਨੂੰ ਲਗਾਇਆ ਹੈ।
1: ਬੂਟੀ ਹਰੀ ਦੂਰ ਇੱਕ ਠਾਡੀ।
0: ਦੂਰ ਸਤਿਗੁਰੂ ਜੀ ਨੇ ਦੇਖਿਆ ਵੀ ਇੱਕ ਬੂਟਾ ਹੈ ਹਰਿਆ ਭਰਿਆ, ਜਾਂ ਕਿਸੇ ਨੇ ਉਹ ਦਰਖਤ ਦਾ ਮੁੱਢ ਹੁੰਦਾ ਨਾ ਉਹ ਕਿਸੇ ਨੇ ਉੱਥੇ ਗੱਡ ਦਿੱਤਾ ਹੋਏਗਾ ਤੇ ਕੋਈ ਉਹਦੇ ਵਿੱਚੋਂ ਬੂਟੀ ਜਿਹੜੀ ਆ ਉਹ ਹਰੀ ਨਿਕਲ ਗਈ ਹੋਏਗੀ। ਸਤਿਗੁਰੂ ਮਹਾਰਾਜ ਨੇ ਉਹ ਦੂਰ ਤੱਕਿਆ ਤੇ ਉਹਦਾ ਨਿਸ਼ਾਨਾ ਸਤਿਗੁਰੂ ਜੀ ਨੇ ਲਾਉਣ ਵਾਸਤੇ
1: ਉਪਦੇਸ਼ ਕਰ ਐਚਨ ਕੀ ਨਸ,
0: ਸਤਿਗੁਰੂ ਮਹਾਰਾਜ ਨੇ ਫਿਰ ਸੁਚੇਤ ਸਾਵਧਾਨ ਹੋ ਕਰਕੇ ਉਹ ਤਨੁੱਖ ਹੱਥ ਦੇ ਵਿੱਚ ਪਕੜਿਆ ਤੇ ਉਹਦੀ ਡੋਰੀ ਜਿਹੜੀ ਆ ਖਿੱਚ ਕੇ ਉਹ ਦੂਰ ਜਿਹੜਾ ਮਹਾਰਾਜ ਨੇ ਜਿੱਥੇ ਨਿਸ਼ਾਨਾ ਲਾਉਣਾ ਉਧਰ ਦੇਖਦੇ ਹਨ। ਸਾਹਿਬ ਜੀ ਨੇ ਪੂਰੀ ਜ਼ੋਰ ਲਾ ਕੇ ਉਹਦੀ ਡੋਰੀ ਜਿਹੜੀ ਸੀ ਕੰਨ ਤੱਕ ਖਿੱਚ ਕੇ ਲਿਆਉਣਾ ਕੀਤੀ।
1: ਮਹਾਚਾਪ ਨਿਰਾਨੋ,
0: ਕਹਿੰਦੇ ਮਹਾਰਾਜ ਨੇ ਜਦੋਂ ਉਹਨੂੰ ਜ਼ੋਰ ਨਾਲ ਖਿੱਚ ਕੇ ਕੰਨ ਤੱਕ ਲਿਆ ਕੇ ਉਹ ਤੀਰ ਜਦੋਂ ਛੱਡਿਆ ਤੇ ਜਿਹੜੀ ਡੋਰੀ ਸੀ ਉਹਦਾ ਜਿਹੜਾ ਚਿੱਲਾ ਸੀ ਉਹ ਜਦੋਂ ਵਾਪਸ ਆਉਂਦਾ ਹੈ ਆਪਣੀ ਜਗ੍ਹਾ ਤੇ ਬੜੀ ਜ਼ੋਰ ਦੀ ਆਵਾਜ਼ ਆਉਂਦੀ ਹੈ ਕਿਉਂਕਿ ਉਹ ਧਨੁੱਖ ਬੜਾ ਵੱਡਾ ਹੈ, ਉਹਦੀ ਡੋਰੀ ਬੜੀ ਮਜ਼ਬੂਤ ਹੈ ਔਰ ਆਕਾਰ ਦੇ ਵਿੱਚ ਵੀ ਉਹ ਵੱਡਾ। ਜਦੋਂ ਉਹਨੂੰ ਖਿੱਚ ਕੇ ਲਿਆ ਕੇ ਛੱਡਣਾ ਤੇ ਉਹਦੇ ਵਿੱਚ ਆਵਾਜ਼ ਬੜੀ ਉੱਚੀ, ਧੁਨ ਬੜੀ ਉੱਚੀ ਉਹਦੇ ਵਿੱਚੋਂ ਨਿਕਲਦੀ ਹੈ। ਕਹਿੰਦੇ ਜਦੋਂ ਮਹਾਰਾਜ ਨੇ ਉਹਦਾ ਤੀਰ ਜਿਹੜਾ ਛੱਡਿਆ ਹੈ,
1: ਅਜੇ ਤੀਰ ਉੱਠ ਸ਼ਬਦ ਪਿਆਨੋ,
0: ਪਿਆਨੋ ਮਤਲਬ ਬੜਾ ਜ਼ੋਰ ਦਾ, ਬੜੀ ਜ਼ੋਰ ਦੀ ਆਵਾਜ਼ ਜਿਹੜੀ ਹੈ ਉਸ ਧਨੁੱਖ ਦੀ ਡੋਰੀ ਵਿੱਚੋਂ ਦੀ ਆਉਂਦੀ ਹੈ। ਉਹ ਤੀਰ ਬਸ ਦੇਖਦਿਆਂ ਦੇਖਦਿਆਂ ਅੱਖਾਂ ਤੋਂ ਓਹਲੇ ਹੋ ਕੇ ਉਹ ਜਾ ਕੇ ਨਿਸ਼ਾਨਾ ਜਿਹੜਾ ਮਹਾਰਾਜ ਨੇ ਮਿੱਥਿਆ ਸੀ ਉੱਥੇ ਜਾ ਕੇ ਉਹ ਤੀਰ ਲੱਗ ਗਿਆ। ਪਤਾ ਹੀ ਨਹੀਂ ਲੱਗਾ ਜਦੋਂ ਮਹਾਰਾਜ ਨੇ ਡੋਰੀ ਖਿੱਚੀ ਨਾ ਤੇ ਛੱਡਿਆ ਤੀਰ, ਤੀਰ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਨਿਕਲ ਗਿਆ। ਬਸ ਧਿਆਨ ਉਹਦਾ ਜਿਹੜਾ ਉਹਦੇ ਵਿੱਚੋਂ ਧੁਨ ਪੈਦਾ ਹੋਈ, ਆਵਾਜ਼ ਪੈਦਾ ਹੋਈ, ਧਿਆਨ ਤੇ ਬਸ ਉਹਦੇ ਵੱਲ ਹੀ ਰਹਿ ਗਿਆ, ਅੱਖਾਂ ਖੁੱਲੀਆਂ ਰਹਿ ਗਈਆਂ। ਜਦੋਂ ਮਹਾਰਾਜ ਨੇ ਤੀਰ ਚਲਾ ਦਿੱਤਾ,
1: ਧਰਨੀ ਤਸਿਓ ਸੋ ਪੰਖ ਨਿਹਾਰੀ,
0: ਹੁਣ ਜਿਹੜਾ ਮਹਾਰਾਜ ਨੇ ਤੀਰ ਚਲਾਇਆ ਉਹਦੇ ਪਿੱਛੇ ਪੰਖ ਵੀ ਲੱਗਾ ਹੋਇਆ ਸੀ। ਕਹਿੰਦੇ ਧਰਨੀ ਉਸ ਉਹ ਜਿਹੜਾ ਨਿਸ਼ਾਨਾ ਮਹਾਰਾਜ ਨੇ ਲਾਇਆ ਉੱਥੇ ਲੱਗ ਕੇ ਉਹ ਜ਼ਮੀਨ ਦੇ ਵਿੱਚ ਧੱਸ ਗਿਆ। ਇੰਨਾ ਤੀਰ ਧੱਸ ਗਿਆ ਜ਼ਮੀਨ ਵਿੱਚ ਵੀ ਪਿੱਛੇ ਜਿਹੜਾ ਖੰਭ ਸੀ ਉਹੀ ਨਜ਼ਰ ਆਉਂਦਾ ਇਕੱਲਾ, ਪੂਰੇ ਦਾ ਪੂਰਾ ਤੀਰ ਉਸ ਧਰਨੀ ਜ਼ਮੀਨ ਦੇ ਵਿੱਚ ਧੱਸ ਗਿਆ।
1: ਬਾਣਲੇ ਉੱਪਰ ਚਲਾਏਵ,
0: ਹਾਥੀ ਅਜੇ ਆਇਆ ਨਹੀਂ ਸੀ, ਮਹਾਰਾਜ ਨੇ ਫਿਰ ਦੂਜਾ ਤੀਰ ਕੱਢਿਆ, ਤੀਰ ਕੱਢ ਕੇ ਪੱਥੇ ਵਿੱਚੋਂ ਫਿਰ ਦੂਸਰਾ ਤੀਰ ਵੀ ਜ਼ੋਰ ਲਾ ਚਲਾਉਣਾ ਕੀਤਾ।
1: ਸਹਿਜ ਸੁਭਾਇਕ ਸਭਣ ਦਿਖਾਇਵ,
0: ਇੱਦਾਂ ਮਹਾਰਾਜ ਤੀਰ ਚਲਾ ਰਹੇ ਸੀ ਜਿਵੇਂ ਬਾਹਾਂ ਦਾ ਜ਼ੋਰ ਲੱਗਦਾ ਹੀ ਨਹੀਂ ਹੁੰਦਾ, ਜਿਵੇਂ ਮਹਾਰਾਜ ਇੱਦਾਂ ਤੀਰ ਚਲਾ ਰਹੇ ਆ, ਉਹਦੀ ਡੋਰੀ ਧਨੁੱਖ ਦੀ ਇੱਦਾਂ ਖਿੱਚ ਰਹੇ ਜਿਵੇਂ ਕੋਈ ਜ਼ੋਰ ਲੱਗਦਾ ਹੀ ਨਹੀਂ, ਜਿਵੇਂ ਆਮ ਇਨਸਾਨ ਜਿਹੜਾ ਉਹ ਧਨੁੱਖ ਲੈ ਕੇ ਤੇ ਚਲਾ ਰਿਹਾ ਹੋਵੇ ਤੀਰ, ਇੱਦਾਂ ਲੱਗ ਹੀ ਨਹੀਂ ਰਿਹਾ ਜਿਵੇਂ ਮਹਾਰਾਜ ਦੀਆਂ ਬਾਹਾਂ ਨੂੰ ਜ਼ੋਰ ਲੱਗਦਾ ਹੋਵੇ, ਮਹਾਰਾਜ ਦੇ ਹੱਥਾਂ ਨੂੰ ਜ਼ੋਰ ਲੱਗਦਾ ਹੋਵੇ। ਇਸ ਤਰ੍ਹਾਂ ਸੁਭਾਵਕ ਹੀ ਮਹਾਰਾਜ ਜੀ ਤੀਰ ਚਲਾ ਕੇ ਦਿਖਾਇਬ ਉਸ ਦਿਖਾ ਰਹੇ ਨੇ। ਭਾਈ ਰਾਮ ਕੋਇਰ ਜੀ ਦੇਖ ਰਹੇ ਆ ਵੀ ਇਹ ਕੀ ਬਣ ਗਿਆ, ਕੁਝ ਸਮਾਂ ਪਹਿਲਾਂ ਮੇਰੇ ਮਨ 'ਚ ਤਰਕ ਸੀ, ਸ਼ੰਕਾ ਸੀ, ਸਵਾਲ ਸੀ, ਤੇ ਕੁਝ ਸਮੇਂ ਬਾਅਦ ਉਹੀ ਧਨੁੱਖ ਤੋਂ ਮਹਾਰਾਜ ਬਾਰ ਬਾਰ

ਤਾਵਤ ਤਾਵਤ ਮਤਲਬ ਉਦੋਂ ਤੱਕ, ਜਾਵਦ ਮੈਨੇ ਜਦੋਂ ਤੱਕ, ਜਦੋਂ ਤੱਕ ਹਾਥੀ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਮਹਾਰਾਜ ਜੀ ਵੱਖ ਵੱਖ ਨਿਸ਼ਾਨਾ ਲਾ ਕੇ ਤੀਰ ਜਿਹੜੇ

0: ਕਹਿੰਦੇ ਮਹਾਰਾਜ ਦੇ ਬਾਹਾਂ ਦੇ ਵਿੱਚ ਇੰਨਾ ਬਲ ਹੈ ਕਿ ਪਤਾ ਹੀ ਨਹੀਂ ਲੱਗਦਾ। ਦੇਖੋ ਤੁਸੀਂ ਹੁਣ ਜਿੰਨਾ ਸਾਡੇ ਹੱਥਾਂ ਦੇ ਵਿੱਚ ਜ਼ੋਰ ਹੈ, ਜਿੰਨਾ ਸਾਡੀਆਂ ਬਾਹਾਂ ਦੇ ਵਿੱਚ ਜ਼ੋਰ ਹੈ, ਅਸੀਂ ਉਹਨਾਂ ਕੋ ਲਾਵਾਂਗੇ ਤਾਂ ਠੀਕ ਹੈ, ਪਰ ਜਦੋਂ ਉਹਦੇ ਨਾਲੋਂ ਵੱਧ ਜ਼ੋਰ ਲਾਵਾਂਗੇ ਤਾਂ ਹੱਥ ਵੀ ਕੰਬਣਗੇ ਅਤੇ ਬਾਂਹ ਵੀ ਕੰਬੇਗੀ। ਜਦੋਂ ਆਪਾਂ ਪੂਰਾ ਜ਼ੋਰ ਆਪਣੇ ਜ਼ੋਰ ਨਾਲੋਂ ਵੱਧ ਜ਼ੋਰ ਲਾਵਾਂਗੇ ਤਾਂ ਹੱਥ ਵੀ ਕੰਬਦਾ ਨਜ਼ਰ ਆਏਗਾ ਅਤੇ ਬਾਂਹ ਵੀ ਕੰਬਦੀ ਨਜ਼ਰ ਆਏਗੀ। ਪਰ ਇੱਥੇ ਤਾਂ ਮਹਾਰਾਜ ਜੀ ਦੀ ਬਾਂਹ ਹੱਥ ਵੱਲ ਦੇਖ ਕੇ ਲੱਗਦਾ ਹੀ ਨਹੀਂ ਵੀ ਜ਼ੋਰ ਲੱਗ ਰਿਹਾ ਹੋਵੇ। ਇੰਨਾ ਭਾਰੀ ਧਨੁੱਖ ਅਤੇ ਉਹਦੀ ਡੋਰੀ ਨੂੰ ਖਿੱਚਣਾ, ਇੰਨਾ ਬਲ ਚਾਹੀਦਾ। ਪਰ ਸਤਿਗੁਰੂ ਜੀ ਤਾਂ ਨੋਰਮਲ ਜਿਵੇਂ ਆਮ ਕੋਈ ਤੀਰ ਚਲਾਉਂਦਾ, ਇਵੇਂ ਤੀਰ ਚਲਾ ਕੇ ਦਿਖਾ ਰਹੇ ਹਨ।
1: ਰਾਮ ਕੋਇਰ ਨੇ ਜਾਨੀ ਬਾਤ,
0: ਜਦੋਂ ਮਹਾਰਾਜ ਨੇ ਕੁਛ ਕੁ ਤੀਰ ਚਲਾਏ ਤੇ ਭਾਈ ਰਾਮ ਕੋਇਰ ਜੀ ਦਾ ਮੱਥਾ ਠਣਕ ਗਿਆ। ਸਤਿਗੁਰੂ ਮਹਾਰਾਜ ਜੀ ਦੇ ਵੱਲ ਵੇਖਦਿਆਂ
1: ਬਿਸੂਰਤ ਪਾਬਹੁ ਭਾਂਤ,
0: ਬਸ ਅੰਦਰ ਹੀ ਅੰਦਰ ਸ਼ਰਮਿੰਦਾ ਹੋਣੇ ਸ਼ੁਰੂ ਹੋ ਗਏ ਵੀ ਇਹ ਜਿਹੜਾ ਸਾਂਗ ਗੁਰੂ ਜੀ ਨੇ ਵਰਤਾਇਆ ਨਾ, ਇਹ ਗੁਰੂ ਮਹਾਰਾਜ ਜੀ ਜਾਣਦੇ ਆ, ਇਹ ਸਤਿਗੁਰੂ ਮਹਾਰਾਜ ਦੇ ਧਨੁੱਖ ਤੇ ਮਹਾਰਾਜ ਦੇ ਬਲ ਉੱਤੇ ਮੈਂ ਸ਼ੰਕਾ ਕਿੱਦਾਂ ਕਰ ਬੈਠਾ, ਮੈਂ ਮਹਾਰਾਜ ਦੇ ਉੱਤੇ ਤਰਕ ਕਿੱਦਾਂ ਕਰ ਬੈਠਾ ਵੀ ਸਤਿਗੁਰੂ ਨੇ ਇਹ ਧਨੁੱਖ ਕੇਵਲ ਦਰਸ਼ਨਾਂ ਲਈ ਰੱਖਿਆ ਹੋਏਗਾ, ਕੇਵਲ ਦਿਖਾਉਣ ਵਾਸਤੇ, ਇਹਨੂੰ ਕੋਈ ਚੁੱਕ ਨਹੀਂ ਸਕਦਾ, ਇਹਦੇ 'ਤੇ ਕੋਈ ਤੀਰ ਲਾ ਕੇ ਚਲਾ ਨਹੀਂ ਸਕਦਾ। ਪਰ ਮਹਾਰਾਜ ਨੇ ਲਗਾਤਾਰ ਹੀ ਕਿੰਨੇ ਚਲਾ ਕੇ ਦਿਖਾਤੇ। ਉਸੇ ਵੇਲੇ ਭਾਈ ਰਾਮ ਕੋਇਰ ਜੀ ਦਾ ਮੱਥਾ ਠਣਕਿਆ ਔਰ ਹੈਰਾਨ ਹੋ ਗਏ ਕਿ ਸਤਿਗੁਰੂ ਪਾਤਸ਼ਾਹ ਵਾਹ, ਮੇਰੇ ਮਨ ਦੇ ਵਿੱਚ ਸ਼ੰਕਾ ਆਈ, ਤੁਸੀਂ ਕਿਸ ਢੰਗ ਦੇ ਨਾਲ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਕਿਵੇਂ ਮੇਰੇ ਮਨ ਦੀ ਸੰਸਾ ਨੂੰ ਦੂਰ ਕਰ ਰਹੇ ਹੋ। ਪਰ ਨਾਲ ਦੀ ਨਾਲ ਸ਼ਰਮਿੰਦਾ ਵੀ ਹੋ ਰਹੇ ਨੇ ਕਿ ਇੰਨਾ ਗੁਰੂ ਦੀ ਸਿੱਖੀ ਨੂੰ ਕਮਾ ਕੇ ਵੀ ਮਨ ਕਿੱਦਾਂ ਡੋਲ ਗਿਆ, ਇਹ ਜਿਹੜਾ ਸੀ ਇਹ ਸਾਂਗ ਵਰਤਾਇਆ, ਇਹ ਮਨ ਕਿਵੇਂ ਇਹਦੇ ਵਿੱਚ ਉਲਝ ਗਿਆ। ਹੈਰਾਨ ਵੀ ਹੋ ਰਹੇ ਨੇ ਤੇ ਸ਼ਰਮਿੰਦਾ ਵੀ ਹੋ ਰਹੇ ਹਨ।
1: ਸਭ ਰਚਨ ਪਾਲਣ ਸੰਹਾਰ,
0: ਤੇ ਮਨ ਵਿੱਚ ਕਹਿੰਦੇ ਪਾਤਸ਼ਾਹ ਤੁਸੀਂ ਤਾਂ ਇਸ ਸੰਸਾਰ ਦੀ ਰਚਨਾ ਕਰਨ ਵਾਲੇ ਹੋ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ, ਤੁਸੀਂ ਹੀ ਪਰਮੇਸ਼ਵਰ ਦਾ ਰੂਪ ਹੋ, ਤੁਸੀਂ ਹੀ ਇਹ ਵਿਸ਼ਵ ਸੰਸਾਰ ਦੀ ਰਚਨਾ ਕਰਨ ਵਾਲੇ ਹੋ।
1: ਅਤ ਸ਼ਕਤੀ ਤਰ ਗੁਰੂ ਉਦਾਰ,
0: ਤੇ ਤੁਸੀਂ ਮਹਾਰਾਜ ਗੁਰੂ ਪਰਮੇਸ਼ਰ ਇੱਕੋ ਜਾਨ, ਸਰਬ ਕਲਾ ਸਮਰੱਥ ਤੁਸੀਂ ਹੋ। ਮੇਰਾ ਮਨ ਕਿਵੇਂ ਭਰਮ ਗਿਆ, ਮੇਰੇ ਮਨ ਵਿੱਚੋਂ ਇਹ ਖਿਆਲ ਕਿੱਦਾਂ ਨਿਕਲ ਗਿਆ ਕਿ ਸਤਿਗੁਰੂ ਤੇ ਆਪ ਪਰਮੇਸ਼ਵਰ ਨੇ, ਪਾਵਰਫੁੱਲ ਨੇ, ਤੇ ਮੈਂ ਉਹਨਾਂ ਦੀ ਤਾਕਤ ਦੇ ਉੱਤੇ ਸ਼ੰਕਾ ਕਿਵੇਂ ਕਰ ਬੈਠਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਇਹ ਸਭ ਖੇਡ ਤੁਹਾਡੀ ਵਰਤਾਈ ਹੈ। ਮੈਂ ਜਿਸ ਘਰ ਦੀ ਸਿੱਖੀ ਕਮਾਈ ਆ, ਮੈਨੂੰ ਪਤਾ ਹੈ ਕਿ ਉਹਨਾਂ ਦੇ ਸਮ ਕੋਈ ਵੀ ਨਹੀਂ ਦੁਨੀਆਂ 'ਚ, ਉਹਨਾਂ ਦੇ ਸਮ ਮਤਲਬ ਬਰਾਬਰ ਵਰਗਾ, ਉਹਨਾਂ ਵਰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਾਬਰੀ ਕੌਣ ਕਰ ਸਕਦਾ, ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਕੌਣ ਕਰ ਸਕਦਾ, ਅਤੇ ਦਸ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕੌਣ ਕਰ ਸਕਦਾ। ਇਸ ਲਈ ਮਹਾਰਾਜ ਮੇਰਾ ਮਨ ਕਿਵੇਂ ਭਰਮ ਗਿਆ, ਇਹ ਕਿਉਂ ਭੁੱਲ ਗਿਆ ਕਿ ਜੈ ਸਮ ਜਗ ਮੈਂ ਅਪਰ ਨਾ ਬੀਆ, ਬੀਆ ਮਤਲਬ ਦੂਜਾ, ਕਿ ਜਿਨ੍ਹਾਂ ਵਰਗਾ ਪੂਰੇ ਸੰਸਾਰ ਦੇ ਵਿੱਚ ਹੋਰ ਕੋਈ ਦੂਜਾ ਨਹੀਂ ਹੈ।
1: ਸ਼ੰਕਾ ਕਰਨੀਆ,
0: ਸ਼ੰਕਾ ਕਿਵੇਂ ਮਨ ਦੇ ਵਿੱਚ ਆ ਗਈ, ਮਨ ਵਿੱਚੋਂ ਇਹ ਖਿਆਲ ਕਿੱਦਾਂ ਨਿਕਲ ਗਿਆ। ਸਤਿਗੁਰੂ ਪਾਤਸ਼ਾਹ ਜੀ ਨੂੰ ਵੇਖ ਕੇ ਭਾਈ ਰਾਮ ਕੋਇਰ ਜੀ ਨਾਲੇ ਸ਼ਰਮਿੰਦਾ ਹੁੰਦੇ ਆ, ਨਾਲੇ ਮਨ ਚ ਮਨ ਚ ਕਹਿੰਦੇ ਨੇ ਇਹ ਸ਼ੰਕਾ ਕਿਵੇਂ ਕਰ ਬੈਠਾ।
1: ਇੰਦਰ ਆਦ ਜਿਸ ਆਏ ਸਮਾਹੀ,
0: ਕਹਿੰਦੇ ਇਹ ਪੂਰਾ ਸੰਸਾਰ ਦੇਵਤੇ ਇੰਦਰ ਰਾਜਾ ਜਿਹਦੇ ਹੁਕਮ ਵਿੱਚ, ਪਰਮੇਸ਼ਵਰ ਦੇ ਹੁਕਮ ਵਿੱਚ ਚੱਲਦੇ ਹਨ।
1: ਚਹੇ ਸੋ ਕਰੇ ਮੁਰੇ ਕਿਮ ਨਾਹੀ,
0: ਉਹ ਪਰਮੇਸ਼ਵਰ ਕੁਛ ਵੀ ਕਰ ਸਕਦਾ ਕਿਉਂਕਿ ਬਣਾਉਣ ਵਾਲਾ ਵੀ ਉਹ ਹੈ ਤੇ ਮਿਟਾਉਣ ਵਾਲਾ ਵੀ ਉਹ ਹੈ। ਜਿਹਨੇ ਪੂਰੀ ਦੁਨੀਆਂ ਦੀ ਸਥਾਪਨਾ ਕੀਤੀ ਹੈ ਉਹਨੂੰ ਉਹਦੀ ਸਥਾਪਨਾ ਕੋਈ ਵੀ ਨਹੀਂ ਕਰ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਕਹਿੰਦੇ ਉਹ ਜਿਹਦੇ ਵਰਗਾ ਕੋਈ ਨਹੀਂ ਹੈ, ਜੋ ਖਿੰਨ ਦੇ ਵਿੱਚ ਪਾਸਾ ਪਲਟ ਸਕਦਾ, ਭਰਿਆਂ ਨੂੰ ਖਾਲੀ ਕਰ ਸਕਦਾ, ਖਾਲੀਆਂ ਨੂੰ ਭਰ ਸਕਦਾ, ਜਿਹੜਾ ਪਲ ਵਿੱਚ ਹੀ ਭਿਖਾਰੀ ਨੂੰ ਰਾਜਾ ਬਣਾ ਸਕਦਾ, ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ। ਇੱਕ ਪਲ ਦੀ ਖੇਡ ਹੈ, ਪਲ ਸਮਝਦੇ ਆ ਨਾ, ਅੱਖ ਝਮਕਣ ਜਿੰਨਾ ਸਮਾਂ, ਅੱਖ ਝਮਕਦਿਆਂ ਪਾਸਾ ਪਲਟ ਸਕਦਾ, ਅੱਖ ਝਮਕਦਿਆਂ ਖੇਡ ਬਦਲ ਸਕਦੀ ਹੈ, ਉਹਦੇ ਵਿੱਚ ਇੰਨੀ ਸਮਰੱਥਾ ਹੈ। ਤੇ ਮੈਂ ਮਨ ਦੇ ਵਿੱਚ ਸ਼ੰਕਾ ਕਿਉਂ ਕਰ ਬੈਠਾ,
1: ਇਤਨੇ ਮੈਂ ਹਾਥੀ ਸ਼ੁਭ ਆਇਵ।
0: ਅਜੇ ਭਾਈ ਰਾਮ ਕੋਇਰ ਜੀ ਮਨ ਹੀ ਮਨ ਵਿੱਚ ਪਛਤਾ ਵੀ ਰਹੇ ਸੀ, ਤੇ ਨਾਲ ਦੀ ਨਾਲ ਇਹ ਸੋਚ ਵੀ ਰਹੇ ਸੀ ਵੀ ਇਹ ਤਰਕ ਹੋ ਕਿੱਦਾਂ ਗਿਆ, ਇਹ ਸ਼ੰਕਾ ਮਨ ਵਿੱਚ ਆ ਕਿੱਦਾਂ ਗਈ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਦੇ ਉੱਤੇ ਕਿਵੇਂ ਮਨ ਦੇ ਵਿੱਚ ਸ਼ੰਕਾ ਆ ਗਈ। ਹਜੇ ਪਛਤਾਉਂਦੇ ਸੀ ਤੇ ਨਾਲ ਦੀ ਨਾਲ ਅੰਦਰ ਵਿਚਾਰਦੇ ਸੀ, ਇੰਨੇ ਨੂੰ ਉਹ ਹਾਥੀ ਜਿਹਦੇ 'ਤੇ ਮਹਾਰਾਜ ਜੀ ਨੇ ਬੈਠਣਾ ਸੀ, ਉਹ ਹਾਥੀ ਕਹਿੰਦੇ ਮਹਾਵਤ ਜਿਹੜਾ ਲੈ ਕਰ

0: ਕਹਿੰਦੇ ਉਹ ਬੜਾ ਸੋਹਣਾ ਸਜਿਆ ਹੋਇਆ ਹਾਥੀ ਸੀ ਜਿਹਦੇ ਉੱਤੇ ਸਜਾਵਟ ਜਿਹੜੀ ਉਹਨੂੰ ਸਜਾਇਆ ਗਿਆ ਤੇ ਝਾਲਰ ਬੜੀ ਸੋਹਣੀ ਜਿਹੜੀ ਉਹਦੇ ਤੇ ਲੱਗਦੀ ਸੀ।
1: ਚਰੀ ਸੰਡੋਰ ਪ੍ਰਕਾਸ਼ ਕਰਨਤਾ,
0: ਉਹਦੇ ਮਸਤਕ ਦੇ ਉੱਤੇ ਵੀ ਬੜੀ ਸਜਾਵਟ ਕੀਤੀ ਹੋਈ ਹੈ, ਬੜਾ ਉਹਨੂੰ ਸਜਾਇਆ ਹੋਇਆ ਹੈ।
1: ਘੰਟਨ ਕੋਠਨ ਕਾਰ ਉਠਨਤਾ,
0: ਔਰ ਜਿਹੜੀ ਉਹਦੇ ਗਲ ਵਿੱਚ ਘੰਟਨ ਘੰਟੀ ਜਿਹੜੀ ਬੰਨੀ ਹੋਈ ਹੈ, ਉਹ ਜਦੋਂ ਚੱਲਦਾ ਮਸਤ ਚਾਲ ਆਪਣੀ ਨਾਲ ਨਾਲ ਉਹਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਉਹ ਕਹਿੰਦੇ ਵੀ ਜਿੰਨਾ ਕਹਿ ਲਓ ਉਹਦੇ ਨਾਲੋਂ ਵੱਧ ਸ਼ੋਭਨੀਕ ਹੈ, ਬੜਾ ਸੁੰਦਰ ਲੱਗ ਰਿਹਾ ਉਹ ਹਾਥੀ ਜਿਹਨੂੰ ਸਪੈਸ਼ਲ ਸਜਾ ਕੇ ਲਿਆਂਦਾ ਗਿਆ ਹੈ।
1: ਸਿਰ ਪਰ ਸ੍ਰੀ ਸੋਚਾਮੀ ਕਰਕੀ,
0: ਜਿਹੜੀ ਸਿਰ ਦੇ ਮੱਥੇ ਦੇ ਉੱਤੇ ਜੋ ਉਹਨੂੰ ਸਜਾਵਟ ਕੀਤੀ ਹੈ, ਚਾਮੀ ਕਰ, ਚਾਮੀ ਕਰ ਕਹਿੰਦੇ ਸੋਨੇ ਦੀ ਚਮਕ ਉੱਥੇ

0: ਹੋਦਾ ਬਣ ਰਹੇ ਹੋ।
1: ਔਰ ਜਿਹਦੇ ਉੱਤੇ ਮਹਾਰਾਜ ਨੇ ਬੈਠਣਾ ਹੈ ਉਸ ਹਾਥੀ ਦੇ ਉੱਪਰ ਬੈਠਣ ਲਈ ਥਾਂ ਬਣਾਈ ਗਈ ਹੈ, ਉਹ ਵੀ ਬਹੁਤ ਸੁੰਦਰ ਹੈ।
0: ਆਇਓ ਨਿਕਟ ਗੁਰੂ ਨੇ ਲਹਿਓ।
1: ਜਦੋਂ ਮਹਾਵਤ ਸਤਿਗੁਰੂ ਜੀ ਦੇ ਕੋਲ ਉਸ ਹਾਥੀ ਨੂੰ ਲੈ ਕਰਕੇ ਆਇਆ ਹੈ,
0: ਰਾਮ ਕੋਇਰ ਕੀ ਗੈ ਕਰ ਬਾਹੂ,
1: ਸਤਿਗੁਰੂ ਜੀ ਨੇ ਭਾਈ ਰਾਮ ਕੋਇਰ ਜੀ ਦੀ ਬਾਂਹ ਪਕੜ ਲਈ। ਕੁਛ ਬੋਲੇ ਨਹੀਂ ਮਹਾਰਾਜ, ਤੇ ਨਾ ਭਾਈ ਰਾਮ ਕੋਇਰ ਜੀ ਬੋਲਿਆ, ਬਸ ਤੀਰ ਚਲਾ ਕੇ ਮਨ ਦੀ ਸ਼ੰਕਾ ਮਿਟਾਤੀ। ਹੁਣ ਮਨ ਵਿੱਚ ਸ਼ਰਮਿੰਦਗੀ ਸੀ ਵੀ ਮੈਂ ਇਹ ਸੋਚ ਕਿੱਦਾਂ ਬੈਠਾ, ਗੁਰੂ ਸਾਹਿਬ ਦੇ ਪ੍ਰਥਾਏ ਇੰਨੇ ਨੂੰ ਹਾਥੀ ਆ ਗਿਆ।

0: ਚਾਹੁੰਦੇ ਆ, ਚੜ ਕੇ ਉਹਦੇ ਉੱਤੇ ਸਵਾਰ ਹੋਣਾ ਚਾਹੁੰਦੇ ਸੀ।
1: ਤਬ ਹੈ ਮਹਾਤਵ ਗਜ ਬੈਠਾ ਏਵ,
0: ਉਸੇ ਵੇਲੇ ਮਹਾਵਤ ਨੇ ਇਸ਼ਾਰਾ ਕੀਤਾ ਉਸ ਹਾਥੀ ਨੂੰ, ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਉਹ ਹਾਥੀ ਬੈਠ ਗਿਆ, ਨੀਵਾਂ ਹੋ ਗਿਆ ਜਿਹਦੇ ਤੇ ਮਹਾਰਾਜ ਜੀ ਨੇ ਬੈਠਣਾ ਹੈ।
1: ਚੜਨ ਹੇਤ ਗੁਰ ਚਰਨ ਉਠਾਏ ਵਾ,
0: ਜਦੋਂ ਮਹਾਰਾਜ ਨੇ ਉਹ ਹਾਥੀ ਬੈਠ ਗਿਆ, ਮਹਾਵਤ ਨੇ ਬਿਠਾਤਾ, ਸਤਿਗੁਰੂ ਜੀ ਨੇ ਜਦੋਂ ਪੈਰ ਆਪਣਾ ਚਰਨ ਉੱਪਰ ਕੀਤਾ ਬੈਠਣ ਵਾਸਤੇ, ਉਸ ਵੇਲੇ
1: ਕਰ ਤਰ ਰਾਮ ਕੋਇਰ ਕੇ ਕੰਧ,
0: ਮਹਾਰਾਜ ਨੇ ਨਾ ਭਾਈ ਰਾਮ ਕੋਇਰ ਜੀ ਦੇ ਮੋਢੇ ਉੱਤੇ ਹੱਥ ਧਰਤਾ। ਧਿਆਨ ਲਾ ਕੇ ਸੁਣਿਓ, ਮਹਾਰਾਜ ਜੀ ਨੇ ਜਦੋਂ ਮੋਢੇ ਉੱਤੇ ਹੱਥ ਧਰ ਕੇ ਪੂਰਾ ਭਾਰ ਪਾ ਕੇ ਤੇ ਪੈਰ ਚੁੱਕ ਕੇ ਹਾਥੀ ਉੱਤੇ ਬੈਠਣ ਲੱਗੇ ਸਨ,
1: ਦੀਨਸ ਭਾਰ ਦੀਨ ਗਨ ਬੰਦ,
0: ਇਦਾਂ ਲੱਗਾ ਜਿਵੇਂ ਪੂਰੇ ਜਹਾਨ ਦਾ ਹੀ ਭਾਰ ਮੋਢੇ ਤੇ ਆ ਗਿਆ ਹੋਵੇ। ਸਤਿਗੁਰੂ ਦਿਖਾਉਣਾ ਚਾਹੁੰਦੇ ਸੀ ਕਿ ਇਹਨਾਂ ਹੱਥਾਂ ਦੇ ਵਿੱਚ ਕਿੰਨਾ ਜ਼ੋਰ ਹੈ, ਕਿੰਨਾ ਭਾਰ ਹੈ, ਤੇ ਇਹ ਭਾਰ ਕੌਣ ਸਹਿ ਸਕਦਾ ਹੈ, ਕੌਣ ਸਹਾਰ ਸਕਦਾ ਹੈ।
1: ਲਖੋ ਮਨ ਕੋ ਤਰ ਕਰ ਭਾਰੇ,
0: ਕਹਿੰਦੇ ਇਦਾਂ ਲੱਗਦਾ ਜਿਵੇਂ ਕਿਸੇ ਨੇ ਲੱਖਾਂ ਮਣਾ ਮੂਈ ਭਾਰ ਮੋਢੇ ਦੇ ਉੱਤੇ ਰੱਖ ਦਿੱਤਾ ਹੋਵੇ।
1: ਉਹਦੇ ਅੰਸ ਬਿਨਾ ਕੋ ਧਾਰੇ,
0: ਆ ਹੈ ਗੱਲ ਨੋਟ ਕਰਨ ਵਾਲੀ। ਇੱਕ ਤਾਂ ਸ਼ੰਕਾ ਸੀ ਨਾ ਵੀ ਇਹ ਜ਼ੋਰ ਕਿੰਨਾ ਕੁ ਹੋਏਗਾ, ਮਹਾਰਾਜ ਨੇ ਤੇ ਹਜੇ ਇੱਕ ਹੱਥ ਹੀ ਰੱਖਿਆ ਨਾ ਉੱਤੇ ਮੋਢੇ ਤੇ, ਇੱਦਾਂ ਲੱਗਾ ਜਿਵੇਂ ਮਣਾ ਮੂਈ ਭਾਰ ਕਿਸੇ ਨੇ ਮੋਢੇ ਤੇ ਰੱਖਤਾ, ਇੱਕ ਹੱਥ ਵਿੱਚ ਹੀ ਇੰਨਾ ਭਾਰ, ਔਰ ਸਹਿ ਕੌਣ ਸਕਦਾ ਸੀ, ਇਹ ਬਾਬਾ ਬੁੱਢਾ ਜੀ ਵਰਗੀ ਕਮਾਈ ਵਾਲਾ ਹੀ ਸਹਿ ਸਕਦਾ ਸੀ। ਜਿਹੜੇ ਗੁਰੂ ਸਾਹਿਬ ਜੀ ਦਾ ਭਾਰ ਸੀ, ਕਹਿੰਦੇ ਭਾਈ ਰਾਮ ਕੋਇਰ ਜੀ, ਇਹ ਤੁਸੀਂ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਜਿਹੜੀ ਕਮਾਈ ਕੀਤੀ ਆ ਨਾ, ਇਹ ਭਾਰ ਤੁਸੀਂ ਹੀ ਸਹਿ ਸਕਦੇ ਸੋ।
1: ਪਰ ਜੇ ਹੋਤ ਜਾਤ ਮਿਲ ਮਾਟੀ,
0: ਤੇ ਜੇ ਕੋਈ ਹੋਰ ਹੁੰਦਾ ਤੇ ਮਹਾਰਾਜ ਨੇ ਰੱਖਿਆ ਹੁੰਦਾ ਮੋਢੇ ਤੇ ਹੱਥ, ਉਹ ਤਾਂ ਮਿੱਟੀ ਵਿੱਚ ਹੀ ਧੱਸ ਜਾਣਾ ਸੀ, ਉਹ ਤਾਂ ਮਿੱਟੀ ਵਿੱਚ ਹੀ ਮਿੱਟੀ ਖਾ ਕੇ ਹੋ ਜਾਣਾ ਸੀ, ਉਹ ਤੇ ਮਹਾਰਾਜ ਦਾ ਇੱਕ ਹੱਥ ਦਾ ਭਾਰ ਵੀ ਨਹੀਂ ਸੀ ਸਹਿ ਸਕਣਾ।
1: ਹੋਰ ਸੰਦੇਹ ਕੀ ਨਸ ਕਾਟੀ,
0: ਮਹਾਰਾਜ ਨੇ ਇੱਕ ਹੋਰ ਮਨ ਵਿੱਚੋਂ ਸ਼ੰਕਾ ਦੂਰ ਕਰ ਦਿੱਤਾ ਵੀ ਹੱਥਾਂ ਚ ਬਾਰਾਂ ਬਾਹਾਂ ਚ ਕਿੰਨਾ ਕੁ ਜ਼ੋਰ ਹੈ।
1: ਤਿਬੈ ਪੈਰ ਚਲ ਬੇ ਜਬ ਲਾਗਾ,
0: ਜਦੋਂ ਮਹਾਰਾਜ ਜੀ ਉਸ ਹਾਥੀ ਦੇ ਉੱਪਰ ਬੈਠਣ ਲੱਗੇ ਹਨ,
1: ਬੈਠੇ ਗੁਰੂ ਜਾਏ ਤਬਿਆਗਾ,
0: ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕਦਮ ਜਦੋਂ ਅੱਗੇ ਹੋ ਉਸ ਹਾਥੀ ਦੇ ਉੱਪਰ ਅੱਗੇ ਹੋ ਕੇ ਬੈਠਣ ਲੱਗੇ,
1: ਕਹਿਓ ਕਿ ਆਓ ਖਵਾਸੀ ਮਾਹੇ,
0: ਉਸੇ ਵੇਲੇ ਸਤਿਗੁਰੂ ਜੀ ਨੇ ਕਿਹਾ ਭਾਈ ਰਾਮ ਕੋਇਰ ਜੀ ਆਜੋ ਨਾਲ ਹੀ ਹਾਥੀ ਦੇ ਉੱਤੇ, ਤੁਸੀਂ ਸਾਡੇ ਨਾਲ ਹੀ ਬੈਠਣਾ ਹੈ।
1: ਚੜ੍ਹੋ ਸੰਗ ਸ਼੍ਰੀ ਮੁਖ ਕਹਿਓ ਤਾਹੇ,
0: ਮਹਾਰਾਜ ਨੇ ਕਿਹਾ ਭਾਈ ਰਾਮ ਕੋਇਰ ਜੀ ਸਾਡੇ ਨਾਲ ਹੀ ਹਾਥੀ ਤੇ ਬੈਠ ਕੇ ਜਾਣਾ ਹੈ।
1: ਹੱਥ ਜੋਰ ਬਿਨਤੀ ਤਬ ਠਾਨੀ,
0: ਫਿਰ ਭਾਈ ਰਾਮ ਕੋਇਰ ਜੀ ਦੇ ਹੱਥ ਜਿਹੜੇ ਉਸ ਵੇਲੇ ਜੁੜ ਗਏ ਔਰ ਅੱਗੋਂ ਬੇਨਤੀ ਕੀਤੀ,
1: ਜਗਤ ਚਰਾਚਰ ਕੇ ਤੁਮ ਸਵਾਮੀ,
0: ਮਹਾਰਾਜ ਜੀ ਤੁਸੀਂ ਤਾਂ ਸਰਬ ਕਲਾ ਸਮਰੱਥ ਹੋ,
1: ਸਮ ਬੈਠਬ ਕੇ ਉਚਿਤ ਨਾ ਮੋਹੀ,
0: ਪਰ ਮੈਂ ਜਿਹੜਾ ਤਰਕ ਕਰ ਬੈਠਾ ਨਾ ਮਨ ਦੇ ਵਿੱਚ ਸ਼ੰਕਾ, ਮੈਨੂੰ ਨਹੀਂ ਲੱਗਦਾ ਵੀ ਮੈਂ ਤੁਹਾਡੇ ਬਰਾਬਰ ਬੈਠਣ ਯੋਗਾ ਵੀ ਰਹਿ ਗਿਆ, ਮੈਂ ਤੁਹਾਡੇ ਬਰਾਬਰ ਬੈਠਣ ਦੇ ਉਚਿਤ ਨਹੀਂ ਆ, ਯੋਗ ਨਹੀਂ ਆ, ਮੈਂ ਕਿਵੇਂ ਤੁਹਾਡੇ ਬਰਾਬਰ ਬੈਠਣਾ ਕਰਾਂ।
1: ਵਗਿਆ ਮੁਝਕੇ ਹੋਈ,
0: ਇਹ ਜਿਹੜਾ ਤਰਕ ਮਨ ਵਿੱਚ ਆ ਗਿਆ ਸ਼ੰਕਾ, ਮੈਂ ਹੁਣ ਤੁਹਾਡੇ ਬਰਾਬਰ ਬੈਠਣ ਯੋਗ ਨਹੀਂ, ਕਿਉਂਕਿ ਮਹਾ ਅਵਗਿਆ ਮੁਝ ਤੇ ਹੋਈ, ਮੇਰੇ ਕੋਲੋਂ ਬਹੁਤ ਵੱਡੀ ਅਵਗਿਆ ਹੋਈ ਹੈ।
1: ਸੁਣ ਮੁਸਕਾਨੇ ਬਾਕ ਬਖਾਨਾ,
0: ਕਿਉਂਕਿ ਗੁਰੂ ਮਹਾਰਾਜ ਨੇ ਆਪ ਹੀ ਸਾਂਗ ਵਰਤਾਇਆ ਸੀ ਤੇ ਸਤਿਗੁਰੂ ਜੀ ਮੁਸਕਰਾ ਪਏ ਭਾਈ ਰਾਮ ਕੋਇਰ ਜੀ ਦੇ ਬੋਲ ਸੁਣ ਕੇ,
1: ਆਓ ਆਓ ਬੈਠੋ ਇਸ ਥਾਨਾ,
0: ਤੇ ਸਤਿਗੁਰੂ ਜੀ ਹੱਸ ਕੇ ਕਹਿੰਦੇ ਭਾਈ ਰਾਮ ਕੋਇਰ ਜੀ ਆਓ ਆਓ ਬੈਠੋ ਇਸ ਥਾਨਾ। ਸਾਹਿਬ ਕਹਿੰਦੇ ਹੁਣ ਇਹ ਗੱਲਾਂ ਵਿਚਾਰਨ ਦਾ ਸਮਾਂ ਨਹੀਂ, ਆਓ ਤੇ ਆ ਕੇ ਉੱਪਰ ਬੈਠਣਾ ਕਰੋ।
1: ਬਹੁ ਬਾਰ ਅਰੁੱਡਣ ਕੀ ਨਾ,
0: ਕਹਿੰਦੇ ਬਹੁ ਬਾਰ ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨਹੀਂ, ਮੈਂ ਮਹਾ ਅਵਗਿਆ ਮੁਝ ਤੇ ਹੋਈ, ਮੇਰੇ ਕੋਲੋਂ ਪਾਪ ਹੋ ਗਿਆ, ਮੈਂ ਤੁਹਾਡੇ ਤੇ ਤਰਕ ਕਰ ਬੈਠਾ। ਇਹ ਗੱਲ ਧਿਆਨ ਰੱਖਿਓ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਇਹ ਸ਼ੰਕਾ ਰੱਖਾਂਗੇ ਤੇ ਪਾਪ ਸਾਡੇ ਤੋਂ ਵੀ ਹੋਏਗਾ, ਇਹ ਅਵੱਗਿਆ ਅਸੀਂ ਵੀ ਕਰ ਬੈਠਾਂਗੇ। ਅਸੀਂ ਦੇਹ ਧਾਰੀ ਤੇ ਭਰੋਸਾ ਰੱਖ ਕੇ ਤੇ ਗੁਰੂ ਤੇ ਤਰਕ ਕਰਾਂਗੇ ਤੇ ਪਾਪੀ ਤੇ ਫਿਰ ਅਸੀਂ ਵੀ ਹਾਂ, ਅਵੱਗਿਆ ਤੇ ਅਸੀਂ ਵੀ ਕਰਾਂਗੇ। ਫਿਰ ਭਾਈ ਸਾਹਿਬ ਜੀ ਕਹਿੰਦੇ ਨਹੀਂ ਮਹਾਰਾਜ, ਸਾਹਿਬ ਨੇ ਬਹੁ ਬਾਰ ਕਹਿ ਅਰੂੜਨ ਕੀਨਾ, ਅਰੂੜਨ ਮੈਨੇ ਚੜਾ ਲਿਆ। ਸਾਹਿਬ ਜੀ ਨੇ ਆਖਿਆ ਨਹੀਂ, ਤਰਕ ਨਹੀਂ ਕੁਛ ਨਹੀਂ ਹੁਣ ਬਸ ਆ ਕੇ ਬੈਠਣਾ ਕਰੋ
1: ਚਲੇ ਪੰਥ ਗੁਰ ਕਹਿਤ ਪ੍ਰਬੀਨਾ।
0: ਇਸ ਤਰ੍ਹਾਂ ਭਾਈ ਰਾਮ ਕੋਇਰ ਜੀ ਫਿਰ ਬੈਠ ਗਏ ਗੁਰੂ ਮਹਾਰਾਜ ਦੇ ਨਾਲ ਬਰਾਬਰ ਉਸ ਹਾਥੀ ਦੇ ਉੱਪਰ। ਹੁਣ ਉਹ ਹਾਥੀ ਤੁਰਿਆ ਜਾਂਦਾ ਤੇ ਸਤਿਗੁਰੂ ਮਹਾਰਾਜ ਜੀ ਬੜੇ ਪ੍ਰੇਮ ਨਾਲ ਭਿੱਜ ਕੇ ਭਾਈ ਰਾਮ ਕੋਇਰ ਜੀ ਦੇ ਨਾਲ ਵਿਚਾਰਾਂ ਕਰਦੇ ਜਾਂਦੇ ਆ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਬਾਣੀ ਪੜ੍ਹਦਿਆਂ ਸੁਣਦਿਆਂ ਸੰਗਤ ਕਰਦਿਆਂ ਕਦੇ ਵੀ ਸਾਡੇ ਮਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਪ੍ਰਤੀ, ਬਾਣੀ ਦੇ ਪ੍ਰਤੀ ਮਨ ਵਿੱਚ ਕਦੇ ਤਰਕ ਪੈਦਾ ਨਾ ਹੋਵੇ, ਸ਼ੰਕਾ ਪੈਦਾ ਨਾ ਹੋਵੇ। ਹਾਂ, ਸ਼ਰਧਾ ਪੈਦਾ ਹੋਵੇ, ਭਰੋਸਾ ਪੈਦਾ ਹੋਵੇ, ਨਿਸ਼ਚਾ ਪੈਦਾ ਹੋਵੇ ਅਤੇ ਮਾਣ ਨਾਲ ਕਹਿ ਸਕੀਏ ਗੁਰਬਾਣੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਅੱਜ ਦੀ ਜੋਤ ਸ਼੍ਰੀ

ਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ

ਚਿਤ ਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ

ਮਾਣ ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ।

ਸਤਨਾਮ ਵਾਹਿਗੁਰੂ ਸਾਹਿਬ ਜੀਉ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ

ਬਸ ਨਾ ਸੁਹੇਲਾ ਔਧ ਕਟੈ ਦਿਨ ਸਰੇ ਨਾਰੇ ਮਨ ਗੁਰੂ ਮਲਕਾਸ ਸਵਾਰੀ ਰਹਾਉ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਬਿਆਵੈ ਰਸ ਕਥ ਕਥਾ ਤਿਨ ਜਾਨੀ ਜਾ ਕਵੈ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ।

ਜੈਸਾ ਜੀ ਕਰਿਆ ਸਿੰਡਠ ਹੋ ਚਾਓ ਦਾਤਾ ਕਰਤਾ ਆਪ ਤੁਸਦੇ ਬਹਿ ਕਰੈ ਪਸਾਓ ਜਣੋਈ ਸਭ ਸਦਿਲ ਸਜਿੰਦ ਕਵਾਓ ਕਰਿਆ ਸਿੰਡਠ ਹੋ ਚਾਓ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਨ ਸੱਚ ਜੋ ਮਰ ਜਮੈ ਸੋ ਕੱਚ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇਚਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੋ ਜੈਸਾ ਭਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਪਿਆ ਨਾਨਕ ਕਰਨ ਕਥੀ ਜਾਏ ਕੀਤਾ ਕਰਣਾ ਸਰਬ ਰਜਾਏ।

down.

ਪੈਵ ਚੰਦ ਕਹ ਕਰੋੜੇ ਚਲਤ ਨਾਯੰਤ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੁਰ ਪੈ ਵਿੱਚ ਆਵੇ ਜਾਵੇ ਗੁਰ।

हर दर्शन को मेरा मन बहुत तपत है।

0: ਸਾਨੂੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਵਾਹਿਗੁਰੂ ਸਾਹਿਬ
1: ਜੀ
0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤ ਜੁਗ ਜਿਨ ਧਰੂ ਪਰ ਸ਼੍ਰੀ ਪ੍ਰਹਿਲਾਦ ਭਗ

सजन सचा पात साहो सिरसा देसाहो जिस पास।

देव जी, राग सुही महला तीजा कर दसवां एक ओंकार।

गुण की सांझ सुख उपजै सच्ची भगत करे ना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਚਵਰ ਔਰ ਤਖਤਾਂ ਦੇ ਮਾਲਕ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬੇਅੰਤ ਭਗਤਾਂ ਦੀ ਟੇਕ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਰਾਗ ਸੂਹੀ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 755 ਅਤੇ 756 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ

ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹ ਜੋ ਮਰਵੰਜ ਸੀ ਲੋਕਾਂ ਨਾ ਸਲਾਹ ਜੋ ਮਰ ਖਾਕ ਥੀ ਵਾਹੂ ਮੇਰੇ ਸਾਹਿਬਾ ਵਾਹੂ ਗੁਰਮੁਖ ਸਦਾ ਸਲਾਹੀ ਹੈ।